ਸਤਾਨੇ ਪੂਜੇ ਪ੍ਰਾਣ ਅਪਾਖਾ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸਨੇ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਬੈਠੇ ਕੁੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਵਾ ਨਾ ਸਾਡਾ ਫਿੱਟੇ।

ਅੜਸਠ ਤੀਰਥ ਜੇ ਨਾਵੇ ਉਤਰੇ ਨਾਈ ਮੈਲ, ਜਿਨ ਪਟੇ ਅੰਦਰ ਬਾਹਰ ਕੁਦਰਤ ਦੇ ਪਲੇ ਸੰਸਾਰ, ਤੈਨੂੰ ਨੀਹੋਂ ਲੱਗਾ ਰੱਬ ਸਿੱਧੀ ਦੇਖਣੀ।

ਜਿਸੇ ਤੀ ਖਸਮ ਸਮਾਏ ਪੌੜੀ। ਨਾਨਕ ਅੰਤਰ ਜਾਪਣੀ ਅਰਤਾ ਕੇ ਭਰਵਾਰ, ਆਪ ਕਰੈ ਸ਼ਕਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆ ਕੁਤਰੀ ਚੜ੍ਹੈ ਵਿਸਿਆਰ, ਆਪ ਕਰੇ ਕਰੇ ਆਪ ਕੇ ਸ਼ੁਕਰੀ ਪਕਾਰ, ਨਾਨਕ ਜਨ ਕਾ ਨਾਨਕ ਕਰਨਾ ਜਨ ਕੀ ਆ ਫਿਰ ਤੁਸੀਂ ਕਰਨੀ।

0: ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮਾਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੇ ਮਸਕਤ ਕਾਰ ਨਾਨਕ ਤਿਮ ਖੁਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਹਰ ਸੱਚੇ ਤਖ਼ਤ ਰਚਾਏ ਸਤਿ

गुरु गोविंद सिंह हक राह गंजू

ਮਨ ਸੁਣੀਏ ਹਰ ਲਿਵਲਾਏ ਰਾਮ ਚਿਰੀ ਵਿਸੁਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਪਾਏ ਰਾਮ।

ਅੜੀਏ ਅਨਹਤ ਸਬਦ

વડપાગી નામંતે આવે રામ, કર કૃપા પ્રભુ આઈ મિલા

ਗਰੀਬ ਨਵਾਜ਼ ਸਾਂਝੀਵਾਲਤਾ ਦੇ ਉਪਦੇਸ਼ਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਆ ਹੈ। ਆਓ ਗੁਰੂ ਪਿਆਰਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਗੁਰੂ ਰਾਮਦਾਸ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬੇਹਾਗੜਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਵਨ ਅੰਗ 537 ਔਰ 38 ਦੇ ਉੱਪਰ ਸੁਭਾਇਮਾਨ ਹੈ। ਇੱਥੇ ਗੁਰੂ ਸਾਹਿਬ ਜੀ ਨੇ ਸ਼ੰਤ ਰੂਪ ਦੇ ਵਿੱਚ ਇਹ ਪਾਵਨ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਜਿਹਦਾ ਭਾਵ ਸਤਿਗੁਰੂ ਜੀ ਨੇ ਸਮੁੱਚਾ ਭਾਵ ਸ਼ਬਦ ਦਾ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਗੁਰੂ ਦੇ ਰਾਹੀਂ ਹੁੰਦਾ ਹੈ। ਸਾਰੇ ਸ਼ੰਤ ਦਾ ਸਮੁੱਚਾ ਭਾਵ ਇਹ ਹੀ ਹੈ ਵੀ ਜੇ ਰੱਬ ਜੀ ਨੂੰ ਮਿਲਣਾ ਹੈ, ਪਰਮੇਸ਼ਵਰ ਨੂੰ ਮਿਲਣਾ ਹੈ, ਉਹਦੇ ਵਾਸਤੇ ਕੋਈ ਮਾਰਗਦਰਸ਼ਕ ਚਾਹੀਦਾ ਹੈ। ਜਿਵੇਂ ਇੱਕ ਬਚਨ ਆਪਾਂ ਸਤਿਗੁਰੂ ਜੀ ਦਾ ਪੜ੍ਹਦੇ ਹਾਂ, ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹੇ ਉਹ ਨਿਕਸੈ ਕਿਉਂ ਕਰ ਜਾਏ। ਕਿਉਂਕਿ ਰਸਤਾ ਨਵਾਂ ਹੈ, ਜਿਹੜੇ ਪੰਥ ਦੇ ਜਾਣੂ ਨਾ ਹੋਈ ਹੈ, ਉਸ ਪੰਥ ਉਸ ਰਸਤੇ ਦਾ ਕੋਈ ਜਾਣਕਾਰ ਸਾਨੂੰ ਨਾਲ ਰੱਖਣਾ ਪੈਂਦਾ ਹੈ, ਤੇ ਜਾਂ ਫਿਰ ਕਿਸੇ ਨਾ ਕਿਸੇ ਸਾਧਨ ਕਿਸੇ ਨਾ ਕਿਸੇ ਤਰੀਕੇ ਦਾ ਸਾਨੂੰ ਵਰਤੋਂ ਪ੍ਰਬੰਧ ਕਰਨਾ ਪੈਂਦਾ। ਅਣਜਾਣ ਰਾਹ ਉੱਤੇ ਜਾਂਦਿਆਂ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਾਂ ਤਾਂ ਉਜਾਲੇ ਉਜਾਲੇ ਦਿਨੇ ਦਿਨੇ ਹੀ ਤੁਰਿਆ ਜਾਵਾਂ, ਅਤੇ ਜੇ ਉਹ ਰਾਹ ਉੱਤੇ ਮੈਂ ਦਿਨੇ ਨਹੀਂ ਤਾਂ ਮੇਰੇ ਨਾਲ ਚੱਲਣ ਵਾਸਤੇ ਕੋਈ ਸਾਥੀ ਹੋਵੇ, ਕੋਈ ਮੇਰਾ ਮਿੱਤਰ ਹੋਵੇ, ਤਾਂ ਜੋ ਮੈਂ ਉਸ ਰਾਹ ਉੱਤੇ ਸੁਖਾਲਾ ਤੁਰਿਆ ਜਾਵਾਂ। ਜੇ ਉਹ ਨਾਲ ਚੱਲਣ ਵਾਲਾ ਸਾਥੀ ਉਸ ਪੰਧ ਦਾ ਜਾਣੂ ਹੋਵੇ, ਫਿਰ ਸੋਨੇ ਤੇ ਸੁਹਾਗੇ ਵਾਲੀ ਖੇਡ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਅੱਜ ਜਿਹੜਾ ਉਪਦੇਸ਼ ਦਿੱਤਾ ਹੈ ਸਾਡੇ ਸਭਨਾਂ ਦੇ ਲਈ, ਅਕਾਲ ਪੁਰਖ ਪਰਮੇਸ਼ਵਰ ਵੱਲ ਨੂੰ ਜਾਂਦਾ ਮਾਰਗ ਨਵੇਕਲ ਹੈ, ਇਹ ਪੰਧ ਨਵਾਂ ਹੈ, ਔਰ ਇਸ ਪੰਧ ਉੱਤੇ ਚੱਲਣ ਵਾਲੇ ਹਰ ਮਨੁੱਖ ਲਈ ਇਹ ਪੰਧ ਨਵਾਂ ਹੈ। ਇਹ ਨਹੀਂ ਵੀ ਇੱਕ ਚੱਲ ਪਿਆ ਅਤੇ ਦੂਜਾ ਆਖੇ ਵੀ ਤੂੰ ਮੈਨੂੰ ਦੱਸ ਮੈਂ ਉੱਦਾਂ ਹੀ ਤੁਰਿਆ ਚੱਲਾਂ, ਨਹੀਂ, ਹਰ ਮਨੁੱਖ ਦੀ ਅਵਸਥਾ ਅਤੇ ਸਮਝ ਵੱਖਰੀ ਹੈ, ਕਿਉਂਕਿ ਇਸ ਮਾਰਗ ਉੱਤੇ ਸਰੀਰ ਨੇ ਨਹੀਂ ਤੁਰਨਾ, ਇਸ ਮਾਰਗ ਉੱਤੇ ਸਾਡੇ ਮਨ ਨੇ ਤੁਰਨਾ ਹੈ। ਇਸ ਰਾਹ ਦਾ ਪੰਧ ਹੀ ਸਾਡਾ ਮਨ ਬਣਦਾ ਹੈ, ਅਧਿਆਤਮਿਕ ਮਾਰਗ ਹੈ ਨਾ। ਸਰੀਰਕ ਮਾਰਗ 'ਤੇ ਆਪਾਂ ਨਕਸ਼ਾ ਬਣਾ ਕੇ ਬਹਿ ਗਏ ਵੀ ਇੱਦਾਂ ਨਹੀਂ ਤਾਂ ਇੱਦਾਂ ਬਣਾ ਲਾਂਗੇ, ਕਿਸੇ ਨੂੰ ਪੁੱਛ ਲਿਆ ਕੋਈ ਕਹਿੰਦਾ ਸੱਜੇ ਤੁਰਿਆ ਚੱਲ, ਕੋਈ ਕਹਿੰਦਾ ਖੱਬੇ ਤੋਂ, ਹੁਣ ਜੇ ਅਧਿਆਤਮ ਦਾ ਮਾਰਗ ਪੁੱਛੀਏ ਤੇ ਕੀ ਪੁੱਛਾਂ, ਉਹ ਕੀ ਆਖੇਗਾ, ਸੱਜੇ ਤੁਰਿਆ ਚੱਲ, ਖੱਬੇ ਤੁਰਿਆ ਚੱਲ? ਨਹੀਂ, ਅਧਿਆਤਮ ਦੇ ਮਾਰਗ ਉੱਤੇ ਜਦੋਂ ਅਸੀਂ ਕਿਸੇ ਕੋਲੋਂ ਸੋਝੀ ਲੈਣੀ ਹੈ ਨਾ, ਤੇ ਫਿਰ ਸਭ ਤੋਂ ਸੁਖਾਲਾ ਤਰੀਕਾ ਇਹ ਹੀ ਹੈ ਵੀ ਜੇ ਤੂੰ ਅਧਿਆਤਮ ਦੇ ਮਾਰਗ ਤੇ ਤੁਰਨਾ ਤੇ ਸਾਹਿਬ ਕਹਿੰਦੇ ਫਿਰ ਗੁਰੂ ਦਾ ਤੇ ਉਪਦੇਸ਼ ਮੰਨਣਾ ਹੀ ਪਏਗਾ। ਬਸ ਇਸ ਰਾਹ ਉੱਤੇ ਤੁਰਨ ਵਾਸਤੇ ਇੱਕੋ ਹੀ ਤਰੀਕਾ ਹੈ ਜੀ, ਕੋਈ ਦੂਜਾ ਨਹੀਂ, ਕੋਈ ਤੀਜਾ ਨਹੀਂ। ਇਸ ਰਾਹ ਉੱਤੇ ਤੁਰਨ ਵਾਸਤੇ ਸਾਨੂੰ ਸਾਡਾ ਮਿੱਤਰ ਚਾਹੀਦਾ, ਸਾਨੂੰ ਸਾਡਾ ਸਾਥੀ ਚਾਹੀਦਾ, ਸਾਨੂੰ ਮਾਰਗ ਦਰਸ਼ਕ ਚਾਹੀਦਾ। ਉਸ ਰੂਪ ਦੇ ਵਿੱਚ ਜੇ ਅਸੀਂ ਵੇਖਾਂਗੇ ਤੇ ਸਿਰਫ ਗੁਰੂ ਹੈ, ਉਹਨੂੰ ਮਿੱਤਰ ਕਹਿ ਲਓ, ਉਹਨੂੰ ਸਾਥੀ ਕਹਿ ਲਓ, ਉਹਨੂੰ ਮਾਰਗ ਦਰਸ਼ਕ ਕਹਿ ਲਓ, ਉਹਨੂੰ ਗੁਰੂ ਆਖ ਲਓ, ਉਹਨੂੰ ਉਪਦੇਸ਼ ਦੇਣ ਵਾਲਾ ਆਖ ਲਓ, ਕੋਈ ਸ਼ਬਦ ਵਰਤ ਲਓ, ਪਰ ਸ਼ਖਸੀਅਤ ਇੱਕੋ ਹੀ ਹੈ ਤੇ ਉਹ ਹੈ ਸਾਡਾ ਗੁਰੂ, ਜਿਹਨੇ ਸਾਡਾ ਮਾਰਗ ਦਰਸ਼ਕ ਕਰਕੇ ਤੇ ਸਾਨੂੰ ਫਿਰ ਮਾਰਗ ਦਰਸ਼ਨ ਕਰਕੇ ਆਪ ਉਹਨੇ ਮਾਰਗ ਦਰਸ਼ਕ ਬਣਨਾ, ਸਾਡਾ ਮਾਰਗ ਦਰਸ਼ਨ ਕਰਨਾ, ਫਿਰ ਅਸੀਂ ਉਸ ਰਾਹ 'ਤੇ ਤੁਰਦੇ ਜਾਂਦੇ ਹਾਂ ਅਤੇ ਅਕਾਲ ਪੁਰਖ ਨੂੰ ਮਿਲੀਦਾ। ਨਹੀਂ ਤੇ ਇੱਕ ਬਚਨ ਆਪਾਂ ਇੱਥੇ ਹੋਰ ਸਾਂਝਾ ਕਰ ਲਈਏ। ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ। ਚੱਲਣਾ ਸੌਖਾ ਨਹੀਂ ਹੈ, ਵੱਗ ਜਿੱਧਰ ਮਰਜ਼ੀ ਤੋਰ ਲਓ ਜੀ, ਭੇਡਾਂ ਦਾ ਵੱਗ ਡੰਡੇ ਨਾਲ ਜਿੱਧਰ ਨੂੰ ਮਰਜ਼ੀ ਤੋਰ ਲਓ, ਬੱਕਰੀਆਂ ਜਿੱਧਰ ਨੂੰ ਮਰਜ਼ੀ ਤੋਰ ਲਓ, ਪਸ਼ੂ ਜਿਹੜਾ ਮਰਜ਼ੀ ਵੱਗ 'ਚ ਹੋਵੇ ਜਿੱਧਰ ਨੂੰ ਮਰਜ਼ੀ ਤੋਰ ਲਓ। ਕਦੇ ਸ਼ੇਰਾਂ ਦਾ ਵੱਗ ਵੇਖਿਆ ਤੇ ਜਾਂ ਕੋਈ ਉਹਨੂੰ ਤੋਰਦਾ ਵੇਖਿਆ ਵੀ ਚੱਲ ਭਾਈ ਮੈਂ ਤੈਨੂੰ ਚਰਾਉਣ ਚੱਲਿਆ ਤੂੰ ਮੇਰੇ ਨਾਲ ਚੱਲ, ਵੀ ਮੈਂ ਤੈਨੂੰ ਸ਼ਿਕਾਰ ਕਰਾਉਣ ਚੱਲਿਆ ਨਾਲ ਚੱਲ? ਨਹੀਂ, ਉਹ ਇਕੱਲਾ ਹੀ ਤੁਰਿਆ ਜਾਂਦਾ। ਫਿਰ ਜਿੱਥੇ ਸ਼ੇਰ ਦੀ ਮੌਜੂਦਗੀ ਹੋਵੇ ਬਾਕੀ ਜਾਨਵਰ ਉੱਥੇ ਨਜ਼ਰ ਨਹੀਂ ਆਉਂਦੇ। ਜੇ ਕੋਈ ਨੇੜੇ ਤੇੜੇ, ਹੁਣ ਜੰਗਲ ਦੇ ਵਿੱਚ ਜਾਨਵਰ ਸਾਰੇ ਹੀ ਨੇ, ਜਿੱਥੇ ਸ਼ੇਰ ਦੀ ਦਹਾੜ ਸੁਣਦੀ ਆ ਉੱਥੋਂ ਭੱਜ ਲੈਂਦੇ ਵੀ ਹੁਣ ਆ ਗਿਆ ਭਾਈ ਰਾਜਾ ਆ ਗਿਆ, ਦੌੜ ਜਾਂਦੇ। ਜਦੋਂ ਅਸੀਂ ਅਧਿਆਤਮ ਦੇ ਮਾਰਗ ਤੇ ਤੁਰਨਾ ਤੇ ਸਾਨੂੰ ਸਾਡੀ ਬਿਰਤੀ ਸ਼ੇਰਾਂ ਵਾਲੀ ਰੱਖ ਕੇ ਹੀ ਤੁਰਨੀ ਪਏਗੀ, ਵੀ ਤੁਰਨਾ ਵੀ ਇਕੱਲੇ ਹੈ ਤੇ ਤੁਰਨਾ ਵੀ ਹੌਸਲੇ ਨਾਲ ਪੈਣਾ, ਐਵੇਂ ਨਾ ਤੇ ਡਰ ਕੇ ਤੁਰਿਆ ਜਾਣਾ ਤੇ ਨਾ ਵੱਗ 'ਚ ਤੁਰਿਆ ਜਾਣਾ। ਤੁਰਿਆ ਇਕੱਲਿਆਂ ਨਹੀਂ ਜਾਣਾ, ਇਕੱਲੇ ਨੇ ਤੁਰਨਾ, ਤੁਰਨਾ ਵੀ ਹੌਸਲੇ ਨਾਲ, ਅਧਿਆਤਮ ਦੇ ਰਾਹ 'ਤੇ ਜਾਣਾ ਖੜਾ ਨਹੀਂ ਤੁਰ ਪੈਂਦਾ, ਹੌਸਲੇ ਨਾਲ ਤੁਰਨਾ ਪੈਂਦਾ, ਕਿਉਂਕਿ ਇੱਥੇ ਪ੍ਰੀਖਿਆਵਾਂ, ਇੱਥੇ ਕਸਵੱਟੀ ਲੱਗਦੀ, ਅਤੇ ਜਦੋਂ ਕਸਵੱਟੀ ਲੱਗੇ ਫਿਰ ਵੱਡੇ ਵੱਡੇ ਡੋਲ ਜਾਂਦੇ ਨੇ। ਕੋਈ ਜਿੱਡਾ ਮਰਜ਼ੀ ਵੱਡਾ ਅੱਖੀ ਚੱਲੇ ਵੀ ਮੈਂ ਅਧਿਆਤਮ ਦਾ ਪਾਂਧੀ ਹਾਂ ਜੀ, ਸਾਡੀ ਤਾਂ ਸੁਰਤ ਜੁੜੀ, ਅਤੇ ਜਦੋਂ ਉਹ ਸੁਰਤ ਜੁੜੀ ਅਤੇ ਕਸਵੱਟੀ ਲੱਗਦੀ ਨਾ, ਫਿਰ ਪਤਾ ਲੱਗਦਾ ਵੀ ਕਿੰਨਾ ਕੁ ਜੁੜਿਆ। ਜਿਨ੍ਹਾਂ ਦੀਆਂ ਸੁਰਤਾਂ ਜੁੜੀਆਂ ਹਨ, ਜਿਨ੍ਹਾਂ ਨੇ ਆਪਣੀਆਂ ਸੁਰਤਾਂ ਨੂੰ ਜੋੜਿਆ, ਉਹ ਤਾਂ ਫਿਰ ਇਹ ਕਹਿੰਦੇ ਵੀ ਮਾਲਕਾ ਹੁਣ ਤੂੰ ਹੈ ਅਤੇ ਮੈਂ ਹਾਂ, ਆਪਾਂ ਦੋ ਹਾਂ। ਸੰਸਾਰ ਆਪਾਂ ਨੂੰ ਦੋ ਆਖੇਗਾ, ਪਰ ਨਾ ਤੂੰ ਦੋ ਮੰਨਦਾ ਤੇ ਨਾ ਮੈਂ ਦੋ ਮੰਨਦਾ, ਆਪਾਂ ਇੱਕੋ ਹੀ ਹਾਂ। ਸੰਸਾਰ ਦੋ ਆਖੀ ਜਾਵੇ ਤੇ ਮੇਰੀ ਅਵਸਥਾ ਮਾਲਕ ਜੀਓ ਏਦਾਂ ਦੀ ਬਣ ਚੁੱਕੀ ਵੀ ਹੁਣ ਨਾ ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ ਤੋਂ ਪ੍ਰੀਤ ਨਾ ਤੋਰੋਂ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਹੈ ਸੁਕੰਤ ਨਾਰ ਹਮ ਸੋਈ। ਮੇਰਾ ਭਾਵੇਂ ਸਰੀਰ ਵੱਢ ਦੇ, ਜਿਹੜਾ ਮਰਜ਼ੀ ਆ ਕੇ ਜਿਵੇਂ ਮਰਜ਼ੀ, ਪਰ ਮਾਲਕ ਜੀ ਹੁਣ ਮੈਂ ਤੇਰੇ ਤੋਂ ਵੱਖਰਾ ਨਹੀਂ ਹੋ ਸਕਦਾ, ਕਿਉਂਕਿ ਤੇਰੇ ਨਾਲ ਪ੍ਰੇਮ ਬਣਿਆ। ਇਸੇ ਤਰ੍ਹਾਂ ਜੀ ਗੁਰੂ ਸਾਹਿਬ ਨੇ ਜਿਹੜੀ ਅੱਜ ਮੱਤ ਦਿੱਤੀ ਉਹ ਇਹ ਵੀ ਅਧਿਆਤਮ ਦੇ ਪੰਧ 'ਤੇ ਤੁਰਨਾ ਫਿਰ ਹੌਸਲੇ ਨਾਲ ਤੁਰੀ। ਬੜੀ ਵਾਰੀ ਡਿੱਗੇਗਾ ਵੀ, ਬੜੀ ਵਾਰ ਉੱਠਣਾ ਵੀ ਪਏਗਾ। ਜਿੰਨੀ ਵਾਰੀ ਡਿੱਗੇਗਾ ਹੌਸਲੇ ਨਾਲ ਬੈਠੀ, ਹੌਸਲਾ ਰੱਖੀ, ਗੁਰੂ ਆਪ ਸੰਭਾਲਣ ਵਾਲਾ ਹੈ। ਆਪਣਾ ਵਿਸ਼ਵਾਸ ਜਿਵੇਂ ਜੀ ਆਪਾਂ ਹੋਰ ਸੁਖਾਲਾ ਕਰ ਲਈਏ, ਭਾਈ ਮੰਝ ਅਕਸਰ ਆਪਾਂ ਉਹਨਾਂ ਦਾ ਜੀਵਨ ਸਾਂਝਾ ਕਰਦੇ। ਗੁਰੂ ਅਰਜਨ ਸਾਹਿਬ ਕੋਲ ਜਿੱਦਣ ਆਏ ਨਾ, ਤੇ ਗੁਰੂ ਸਾਹਿਬ ਨੂੰ ਕਹਿੰਦੇ ਜੀ ਸਿੱਖੀ ਦੇ ਦਿਓ। ਸਤਿਗੁਰੂ ਨੇ ਮੋੜਤਾ ਵੀ ਨਹੀਂ, ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਇਹ ਕਹਿ ਕੇ ਗੁਰੂ ਸਾਹਿਬ ਨੇ ਮੋੜਤਾ ਸੀ। ਘਰੇ ਗਿਆ, ਜੋ ਤਾਣਾ ਪੇਟਾ ਘਰੇ ਬਣਾਇਆ ਹੋਇਆ ਸੀ ਉਹ ਸਾਰੇ ਹੀ ਖਤਮ ਕੀਤਾ ਪਹਿਲਾਂ ਤੇ। ਇਹ ਨਹੀਂ ਵੇਖਿਆ ਵੀ ਚਾਰ ਇੱਟਾਂ ਲੱਗੀਆਂ, ਇਹ ਵੇਖਿਆ ਵੀ ਘਰ ਦੇ ਵਿੱਚ ਜਿਹੜੀਆਂ ਲੱਗੀਆਂ ਤੇ ਉਹ ਢਾ ਕੇ ਮਾਰੀਆਂ, ਸਾਰਾ ਕੁਛ ਚੁੱਕੇ ਬਾਹਰ ਮਾਰਿਆ ਵੀ ਚਲੋ ਢਾ ਭੰਨ ਕਰਕੇ ਨਾ ਸਾਰੀ। ਫਿਰ ਗੁਰੂ ਸਾਹਿਬ ਕੋਲ ਫਿਰ ਆ ਕੇ ਕਿਹਾ ਵੀ ਸਿੱਖੀ, ਸਤਿਗੁਰੂ ਸਿੱਖੀ ਬਖਸ਼ੋ। ਗੁਰੂ ਸਾਹਿਬ ਨੇ ਕੰਡੀਸ਼ਨਸ ਰੱਖ ਦਈਆਂ, ਅੱਗੇ ਕਸਵੱਟੀਆਂ ਰੱਖ ਕੇ ਕਹਿੰਦੇ ਮੰਝ ਹੋ ਸਕਦਾ ਸਾਰੇ ਸਾਖ ਸੰਬੰਧੀ ਮੂੰਹ ਮੋੜ ਜਾਣ, ਮੰਝ ਹੋ ਸਕਦਾ ਤੇਰੇ ਕੋਲ ਚੌਧਰੀ ਪਾ ਦੇ ਖੋ ਲਿਆ ਜਾਏ, ਖੁਸ ਜਾਏ ਤੇਰੇ ਕੋਲੋਂ ਚੌਧਰੀ ਪਾ ਦੇ। ਮੰਝ ਹੋ ਸਕਦਾ ਘਰ ਵਿਚਲਾ ਪਸ਼ੂ ਡੰਗਰ ਮਰ ਜਾਏ, ਸਾਰਾ ਕੁਝ ਗੁਰੂ ਉਹਨੇ ਇੱਕੋ ਹੀ ਰੱਖਿਆ ਜੀ, ਨਹੀਂ ਮੈਨੂੰ ਸਿੱਖੀ ਚਾਹੀਦੀ। ਗੁਰੂ ਸਾਹਿਬ ਕੋਲੋਂ ਬਖਸ਼ਿਸ਼ ਲੈ ਕੇ ਆ ਗਿਆ। ਹੁਣ ਉਹ ਸੀ ਵੀ ਗੁਰੂ ਸਾਹਿਬ ਉੱਥੇ ਆਖ ਰਹੇ, ਮਾਲਕ ਦੱਸ ਰਹੇ, ਭਾਈ ਮੰਝ ਸਭ ਕੁਝ ਸੁਣ ਕੇ ਆ ਗਿਆ। ਫਿਰ ਕਸਵੱਟੀ ਲਾਈ, ਹੁਣ ਮਨ ਨੂੰ ਭਰੋਸਾ ਬਣਾਉਣਾ ਸੀ ਨਾ ਗੁਰੂ ਤੇ, ਭਰੋਸਾ ਬਣਾ ਲਿਆ, ਗੁਰੂ ਨੇ ਕਸਵੱਟੀ ਲਾਤੀ ਵੀ ਖਰਾ ਕਿੰਨਾ ਕੁੱਤਰ ਸਕਦਾ। ਡੰਗਰ ਮਰਨੇ ਸ਼ੁਰੂ ਹੋ ਗਏ, ਪਸ਼ੂਆਂ ਤੋਂ ਘਰ ਵਿਹਲਾ ਹੋ ਗਿਆ, ਰਿਸ਼ਤੇਦਾਰਾਂ ਨੇ ਮੂੰਹ ਮੋੜ ਲਏ ਸਾਰੇ। ਉਹ ਇਹ ਕਹਿੰਦੇ ਸੀ ਵੀ ਮੰਝ ਜਾਂ ਤੇ ਇੱਟਾਂ ਦੁਬਾਰਾ ਲਾ ਲਾ ਘਰੇ, ਤੇ ਜੇ ਤੂੰ ਉਹ ਪੀਰਖਾਨਾ ਦੁਬਾਰਾ ਘਰੇ ਨਹੀਂ ਨਾ ਬਣਾ ਸਕਦਾ ਤੇ ਸਾਡਾ ਤੇਰੇ ਨਾਲ ਸੰਬੰਧ ਕੋਈ ਨਹੀਂ, ਵੀ ਜਾਂ ਤੇ ਦੁਬਾਰਾ ਬਣਾ ਲਾ, ਜੇ ਨਹੀਂ ਤੇ ਫਿਰ ਸਾਡੇ ਨਾਲ ਤੇਰਾ ਸੰਬੰਧ ਕੋਈ ਨਹੀਂ, ਤੇਰੇ ਉੱਤੇ ਪੀਰ ਦੀ ਕਰੋਪੀ ਹੈ, ਅਸੀਂ ਨਹੀਂ ਸਹਾਰਨੀ। ਉਹ ਮੰਝ ਨੇ ਅੱਗੋਂ ਜਵਾਬ ਬੜਾ ਪਿਆਰਾ ਦਿੱਤਾ, ਭਾਈ ਮੰਝ ਜੀ ਨੇ ਬੜਾ ਪਿਆਰਾ ਜਵਾਬ, ਕਹਿੰਦੇ ਤੁਹਾਡੇ ਪੀਰ ਨੇ ਮੇਰਾ ਕੁਛ ਨਹੀਂ ਵਿਗਾੜ ਲੈਣਾ, ਜਿੰਨਾ ਚਿਰ ਧੰਨ ਗੁਰੂ ਅਰਜਨ ਸਾਹਿਬ ਦਾ ਹੱਥ ਮੇਰੇ ਸਿਰ ਤੇ ਨਾ ਇੱਕ ਛੱਡੋ, ਭਾਵੇਂ ਸੌ ਵੀ ਇਕੱਠੇ ਹੋ ਕੇ ਆ ਜਾਣ, ਮੇਰਾ ਕੁਛ ਨਹੀਂ ਵਿਗਾੜ ਸਕਦੇ, ਭਰੋਸਾ ਗੁਰੂ ਤੇ। ਪਿੰਡ ਵਾਲੇ ਕਹਿੰਦੇ ਵੀ ਤੈਨੂੰ ਅਸੀਂ ਚੌਧਰੀ ਨਹੀਂ ਮੰਨਦੇ, ਵੀ ਤੇਰੇ ਪਿੱਛੇ ਲੱਗ ਕੇ ਸਾਰਾ ਪਿੰਡ ਕਿਉਂ, ਅਸੀਂ ਭਾਈ ਅਸੀਂ ਪਿੰਡ ਉੱਤੇ ਕਰੋਪੀ ਨਹੀਂ ਸਹਾਰ ਸਕਦੇ, ਜਾਂ ਤੇ ਸਾਡੀ ਮੰਨ ਲਾ ਘਰੇ ਇੱਟਾਂ ਦੁਬਾਰਾ ਲਾ ਲਾ। ਕਹਿੰਦਾ ਜੀ ਨਹੀਂ, ਉਹ ਕਹਿੰਦੇ ਚੌਧਰੀ ਨਹੀਂ ਮੰਨਦੇ ਅਸੀਂ, ਕਹਿੰਦੇ ਗੱਲ ਹੀ ਕੋਈ ਨਹੀਂ, ਪਿੰਡ 'ਚ ਨਹੀਂ ਰਹਿਣ ਦੇਣਾ, ਕਹਿੰਦੇ ਗੱਲ ਹੀ ਕੋਈ ਨਹੀਂ, ਪਿੰਡ 'ਚੋਂ ਵੀ ਭੇਜਤਾ ਬਾਹਰ, ਕਿੱਥੇ ਪਿੰਡ ਦਾ ਚੌਧਰੀ ਹੈ, ਅਤੇ ਅਗਲਿਆਂ ਪਿੰਡ 'ਚੋਂ ਵੀ ਬਾਹਰ ਕੱਢਤਾ। ਹੌਸਲਾ, ਭਰੋਸਾ, ਸਬਰ, ਇਹ ਗੁਰੂ ਦੇ ਗੁਰੂ ਨੇ ਉਪਦੇਸ਼ ਦਿੱਤਾ ਨਾ। ਫਿਰ ਨਾ ਮੈਂ ਇਹ ਜ਼ਿਕਰ ਤਾਂ ਕਰਨ ਲੱਗਿਆ ਜੀ, ਗੁਰੂ ਕਸਵੱਟੀਆਂ ਰੱਖਦਾ, ਇਸ ਅਧਿਆਤਮ ਦੇ ਪੰਧ ਉੱਤੇ ਤੁਰਨ ਵਾਸਤੇ ਬੜੇ ਹੌਸਲੇ ਨਾਲ ਤੁਰਨਾ ਪੈਂਦਾ। ਜੇ ਹੁਣ ਕੋਈ ਸਾਡੇ ਵਰਗਾ ਹੁੰਦਾ ਤਾਂ ਅਸੀਂ ਤਾਂ ਕਹਿ ਦੇਣਾ ਸੀ ਵਾਕਈ ਪੀਰ ਦੀ ਕਰੋਪੀ ਬਣਾ ਦਿਉ, ਚਾਰ ਇੱਟਾਂ ਲਾ ਦਿਉ, ਕਿਹੜੀ ਗੱਲ ਹੈ, ਇਹ ਤਾਂ ਵਾਕਈ ਕਰੋਪੀ ਹੈ, ਨਹੀਂ ਤਾਂ ਇੱਦਾਂ ਕਿਵੇਂ ਹੋ ਸਕਦਾ ਜੀ। ਆਪਾਂ ਤਾਂ ਸਹਿਜ ਸੁਭਾਅ ਕੇ ਤਿੰਨ ਉਹ ਹਾਲਾਤ ਨੇ, ਮਨੁੱਖੀ ਜੀਵਨ ਹੈ, ਸੰਸਾਰਕ ਜੀਵਨ ਹੈ, ਜਿਉਂਦੇ ਹਾਂ, ਕਿਤੇ 10-15 ਦਿਨ ਘਰ ਦੇ ਵਿੱਚ ਲਗਾਤਾਰ ਦੁੱਖ ਤਕਲੀਫ ਆ ਜਾਏ ਨਾ ਤੇ ਸਾਡਾ ਸਾਰਾ ਟੱਬਰ ਭੱਜਣ ਨੂੰ ਹੋ ਜਾਂਦਾ ਵੀ ਵੇਖਲਾ ਲੱਗਦਾ ਕਿਸੇ ਨੇ ਕੁਛ ਕੀਤਾ ਕਰਾਇਆ, ਚੱਲੋ ਪਹਿਲੋਂ ਆਪਾਂ ਹੱਲ ਲੱਭ ਕੇ ਆਈਏ, ਸਾਡਾ ਗੁਰੂ 'ਤੇ ਭਰੋਸਾ ਕਿੱਥੇ ਗਿਆ। ਅਸੀਂ ਤਾਂ 10 ਕੁ ਦਿਨਾਂ 'ਚ ਹੀ ਡੋਲ ਜਾਂਦੇ ਹਾਂ ਵੀ 10 ਦਿਨਾਂ 'ਚ ਹੀ ਸਾਨੂੰ ਲੱਗਣ ਲੱਗ ਜਾਂਦਾ ਵੀ ਲੱਗਦਾ ਕਿਸੇ ਨੇ ਫੂਕ ਮਾਰੀ ਹੈ, ਝਾੜ ਫੂਕ ਕੀਤੀ ਹੈ ਕਿਸੇ, ਅਸੀਂ ਉਸੇ ਵੇਲੇ ਤੁਰ ਪੈਂਦੇ।
1: ਕੋਈ ਧਾਗੇ ਲੈਣ ਤੁਰਿਆ ਜਾਂਦਾ, ਕੋਈ ਤਵੀਤ ਲੈਣ ਤੁਰਿਆ ਜਾਂਦਾ, ਕੋਈ ਮੰਤਰ ਪੜ੍ਹਾਉਣ ਤੁਰਿਆ ਜਾਂਦਾ, ਕਿੰਨਾ ਕੁਛ ਕਰੀ ਜਾਂਦੇ ਫਿਰ। ਹੁਣ ਇੱਕ ਪਾਸੇ ਬੜੀ ਜ਼ਿਆਦਾ ਸੋਹਣੀ ਜ਼ਿੰਦਗੀ ਹੈ ਭਾਈ ਮੰਝ ਕੋਲ, ਇੱਕ ਪਾਸੇ ਬਿਲਕੁਲ ਹੀ ਖਤਮ ਹੋ ਗਿਆ ਸਾਰਾ ਕੁਛ, ਹੁਣ ਮਿਹਨਤ ਕਰਕੇ ਖਾਣੀ ਪੈਂਦੀ ਹੈ। ਘਰ ਦੇ ਵਿੱਚ ਗੁਜ਼ਾਰੇ ਕੁ ਜੋਗਾ ਹੀ ਚੱਲਦਾ ਹੁਣ, ਤੇ ਪ੍ਰਬੰਧ ਗੁਜ਼ਾਰੇ ਕੁ ਜੋਗਾ ਹੀ ਹੈ ਬਸ। ਉਹੀ ਭਾਈ ਮੰਝ ਬੜੇ ਹੌਸਲੇ ਨਾਲ ਵੀ ਨਹੀਂ, ਮੈਂ ਗੁਰੂ ਅਰਜਨ ਸਾਹਿਬ ਕੋਲੋਂ ਸਿੱਖੀ ਲੈ ਕੇ ਆਇਆ। ਸਤਿਗੁਰੂ ਜੀ ਨੇ ਨਾ ਫਿਰ ਕਸਵੱਟੀ ਨੂੰ ਹੋਰ ਸੇਕ ਹੋਰ ਤੇਜ਼ ਕੀਤਾ ਵੀ ਕਿਤੇ ਡੋਲਦਾ ਤੇ ਨਹੀਂ ਪੱਕ ਗਿਆ। ਗੁਰੂ ਸਾਹਿਬ ਨੇ ਨਾ ਕੋਲੋਂ ਚਿੱਠੀ ਲਿਖੀ, ਇੱਕ ਚਿੱਠੀ ਲਿਖ ਕੇ ਨਾ ਇੱਕ ਸਿੱਖ ਨੂੰ ਫੜਾਈ, ਕਹਿੰਦੇ ਜਾ ਭਾਈ ਇਹ ਭਾਈ ਮੰਝ ਕੋਲ ਲੈ ਕੇ ਜਾ। ਇਹ ਚਿੱਠੀ ਉਹਨਾਂ ਨੂੰ ਦੇ ਕੇ ਆ। ਉਹ ਕਹਿੰਦਾ ਜੀ ਠੀਕ ਹੈ, ਪਰ ਸਤਿਗੁਰੂ ਕਹਿੰਦੇ ਚਿੱਠੀ ਫੜਾਈ ਨਾ, ਉਹਨਾਂ ਚਿਰ ਨਾ ਫੜਾਈ ਜਿੰਨਾ ਚਿਰ ਤੈਨੂੰ ਉਹ ਇਸ ਚਿੱਠੀ ਦੇ ਬਦਲੇ ਚ 21 ਚਾਂਦੀ ਦੇ ਸਿੱਕੇ ਨਹੀਂ ਦਿੰਦਾ ਨਾ, ਉਹਨਾਂ ਚਿਰ ਫੜਾਉਣੀ ਨਹੀਂ। ਕਹਿੰਦਾ ਜੀ ਠੀਕ ਹੈ। ਉਹ ਆ ਗਿਆ ਜੀ ਚਿੱਠੀ ਲੈ ਕੇ, ਕਸਵੱਟੀ ਗੁਰੂ ਸਾਹਿਬ ਨੇ ਸੇਕ ਹੋਰ ਕਰਤਾ ਨਾ। ਘਰ ਦੇ ਵਿੱਚ ਰੋਟੀ ਨਹੀਂ ਪੱਕਦੀ, ਬਹੁਤ ਜ਼ਿਆਦਾ ਹਾਲਾਤ ਨਾਜ਼ੁਕ, ਆਰਥਿਕ ਪੱਖ ਬੜਾ ਨਾਜ਼ੁਕ ਹੋ ਗਿਆ। ਮਿਹਨਤ ਕਰਨੀ ਜਿੰਨਾ ਕੁ ਬਣ ਜਾਣਾ ਪਰਿਵਾਰ ਨੇ ਉਸ ਹਿਸਾਬ ਨਾਲ ਆਪਣਾ ਗੁਜ਼ਾਰਾ ਕਰਕੇ ਤੇ ਸ਼ੁਕਰਾਨਾ ਕਰ ਦੇਣਾ ਗੁਰੂ ਅਰਜਨ ਸਾਹਿਬ ਨੇ। ਘਰ 'ਚ ਧੀ ਹੈ ਅਤੇ ਪਤਨੀ ਹੈ ਅਤੇ ਭਾਈ ਮੰਝ ਆਪ ਹੈ, ਤਿੰਨ ਜੀ ਨੇ। ਉਹ ਆਇਆ ਸਿੱਖ, ਸਿੱਖ ਨੇ ਆ ਕੇ ਭਾਈ ਮੰਝ ਨੂੰ ਨਮਸਕਾਰ ਕੀਤੀ, ਕਹਿੰਦੇ ਜੀ ਤੁਹਾਨੂੰ ਗੁਰੂ ਸਾਹਿਬ ਨੇ ਚੇਤੇ ਕੀਤਾ। ਭਾਈ ਮੰਝ ਬੜਾ ਖੁਸ਼ ਵੀ ਮੈਨੂੰ ਗੁਰੂ ਸਾਹਿਬ ਨੇ ਚੇਤੇ ਕੀਤਾ। ਕਹਿੰਦੇ ਜੀ ਤੁਹਾਡੇ ਵਾਸਤੇ ਸਤਿਗੁਰੂ ਨੇ ਆ ਚਿੱਠੀ ਭੇਜੀ ਹੈ। ਭਾਈ ਮੰਝ ਹੱਥ ਜੋੜ ਕੇ ਖੜੋ ਗਿਆ, ਕਹਿੰਦਾ ਜੀ ਲਿਆਓ ਦੇ ਦਿਓ, ਗੁਰੂ ਸਾਹਿਬ ਨੇ ਕੀ ਹੁਕਮ ਭੇਜਿਆ। ਉਹ ਸਿੱਖ ਕਹਿੰਦਾ ਮੇਰਾ ਚਿੱਤ ਤੇ ਕਰਦਾ ਵੀ ਤੇਰਾ ਪ੍ਰੇਮ ਵੇਖ ਕੇ ਵੀ ਮੈਂ ਤੈਨੂੰ ਚਿੱਠੀ ਫੜਾ ਦਿਆਂ, ਪਰ ਗੁਰੂ ਸਾਹਿਬ ਦਾ ਵੀ ਹੁਕਮ ਹੈ ਉਹਨਾਂ ਚਿਰ ਨਹੀਂ ਫੜਾਉਣੀ ਜਿੰਨਾ ਚਿਰ ਤੂੰ 21 ਰੁਪਈਏ ਨਹੀਂ ਮੈਨੂੰ ਦਿੰਦਾ, 21 ਚਾਂਦੀ ਦੇ ਸਿੱਕੇ ਲਿਆ ਮੈਂ ਫਿਰ ਚਿੱਠੀ ਫੜਾਵਾਂ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਬਸ 21 ਚਾਂਦੀ ਦੇ ਸਿੱਕੇ, ਜੇ 21 ਰੁਪਈਆਂ ਪਿੱਛੇ ਗੁਰੂ ਸਾਹਿਬ ਦਾ ਹੁਕਮ ਮਿਲ ਜਾਏ ਹੋਰ ਕੀ ਚਾਹੀਦਾ। ਉਹ ਘਰੇ ਆਇਆ, ਘਰ ਵਾਲੀ ਨੂੰ ਆ ਕੇ ਕਹਿੰਦਾ ਭਗਵਾਨ ਨੇ ਗੁਰੂ ਸਾਹਿਬ ਨੇ ਚਿੱਠੀ ਭੇਜੀ ਹੈ ਤੇ ਆਪਾਂ ਹੁਣ ਚਿੱਠੀ ਗੁਰੂ ਸਾਹਿਬ ਦੀ ਆਪਣੇ ਵਾਸਤੇ ਹੁਕਮ ਆਇਆ, ਪਰ ਨਾਲ ਨਾ ਇੱਕ ਛੋਟੀ ਜਿਹੀ ਭੇਟਾ ਵੀ ਦੇਣੀ, ਆਪਾਂ 21 ਚਾਂਦੀ ਦੇ ਸਿੱਕੇ ਦੇਣੇ, ਕਿਉਂਕਿ ਉਦੋਂ ਜਾਂ ਚਾਂਦੀ ਦੇ ਸਿੱਕੇ ਸੀ ਤੇ ਜਾਂ ਸੋਨੇ ਦੀਆਂ ਮੋਹਰਾਂ ਸੀ। ਅੱਗੋਂ ਉਹ ਵੀ ਸਿਆਣੀ ਸੀ, ਕਹਿੰਦੀ ਸਿਰ ਦਿਆ ਸਾਈਆਂ ਵੀ ਇਹ ਤੇ ਬੜਾ ਸੌਖਾ ਜਿਹਾ ਕੰਮ ਹੈ, ਵੀ ਆਪਾਂ ਕਿੱਡੀ ਕੁ ਗੱਲ ਇੱਦਾਂ ਕਰੋ ਵੀ ਜਿੰਨਾ ਕੁ ਘਰ ਦੇ ਵਿੱਚ ਸਮਾਨ ਵਸਤੂ ਹੈ ਵੇਚ ਵੱਟ ਕੇ ਤੇ 21 ਰੁਪਈਏ ਇਕੱਠੇ ਕਰੋ ਤੇ ਆਪਾਂ ਚਿੱਠੀ ਲਈਏ ਗੁਰੂ ਸਾਹਿਬ ਦੀ। ਉਹਨਾਂ ਦੀ ਵੇਚਤਾ ਸਾਰਾ ਕੁਛ, ਘਰ ਦੇ ਵਿੱਚ ਜੋ ਵਸਤੂਆਂ ਸੀ ਸਭ ਵੇਚਤੇ, 21 ਰੁਪਈਏ ਇਕੱਠੇ ਕੀਤੇ, ਸਿੱਖ ਦੇ ਹੱਥ ਤੇ ਰੱਖੇ ਤੇ ਗੁਰੂ ਸਾਹਿਬ ਦਾ ਹੁਕਮ ਨਵਾਂ ਲਿਆ। ਫਿਰ ਕੁਝ ਕੁ ਸਮਾਂ ਗੁਜ਼ਰਿਆ, ਦੂਜੀ ਵਾਰ ਫਿਰ ਇਸੇ ਤਰ੍ਹਾਂ, ਹੁਣ ਘਰ 'ਚ ਵਸਤੂਆਂ ਵੀ ਵੇਚਤੀਆਂ ਸਾਰੀਆਂ, ਮਾਲਕ ਨੇ ਫਿਰ ਹੁਕਮਨਾਮਾ ਭੇਜਿਆ ਸਿੱਖ ਨੂੰ, ਫਿਰ ਉਹੀ ਕੰਡੀਸ਼ਨ, ਜਿੰਨਾ ਚਿਰ ਅੱਗੋਂ 21 ਮੋਹਰਾਂ ਨਹੀਂ ਮਿਲਦੀਆਂ ਦੇਣੀ ਨਹੀਂ ਚਿੱਠੀ ਉਹਨੂੰ। ਕਹਿੰਦਾ ਜੀ ਗੱਲ ਹੀ ਕੋਈ ਨਹੀਂ, ਸਿੱਖ ਫੇਰ ਲੈ ਕੇ ਆ ਗਿਆ। ਹੁਣ ਭਾਈ ਮੰਝ ਦੇ ਹਾਲਾਤ ਵੀ ਤੇ ਪਿਆਰ ਵੀ ਦੋਵੇਂ ਵੇਖੇ ਹੋਏ ਸਿੱਖ ਨੇ, ਆ ਕੇ ਫਿਰ ਕਹਿੰਦਾ ਜੀ ਗੁਰੂ ਸਾਹਿਬ ਦਾ ਹੁਣ ਪਤਾ ਕੀ। ਘਰ ਵਾਲੀ ਨੂੰ ਕਹਿੰਦਾ, ਕਹਿੰਦਾ ਆਪਾਂ ਨਾ ਕੰਮ ਤੇ ਕਰਨਾ ਹੀ ਹੈ, ਦਿਹਾੜੀ ਤੇ ਆਪਾਂ ਕਰਦੇ ਹੀ ਹਾਂ, ਇੱਦਾਂ ਕਰ ਕਿਸੇ ਨਾ ਆਰਥਿਕ ਪੱਖ ਤੋਂ ਜਿਹੜਾ ਮਜ਼ਬੂਤ ਹੈ ਉਹਦੇ ਕੋਲ ਆਪਾਂ ਕਾਰ ਵਿਹਾਰ ਕਰਨੇ, ਜਿਵੇਂ ਇਕੱਠੇ ਪੈਸੇ ਲੈ ਲਓ ਵੀ ਸਾਲ ਖੰਡ ਦੇ ਸਾਨੂੰ ਇਕੱਠੇ ਹੀ ਦੇ ਦਿਓ, ਅਸੀਂ ਤੁਹਾਡੇ ਕੋਲ ਕੰਮ ਕਰੀ ਚੱਲਾਂਗੇ। ਅੱਜ ਦੀ ਭਾਸ਼ਾ 'ਚ ਗੱਲ ਕਰੀਏ ਵੀ ਐਡਵਾਂਸ ਦੇ ਦਿਓ ਤੇ ਤੁਹਾਡੇ ਕੋਲ ਕੰਮ ਕਰੀ ਚੱਲਾਂਗੇ। ਘਰ ਵਾਲੀ ਨਾਲੇ ਕੰਮ ਕਹਿੰਦੀ ਵੀ ਮੈਂ ਤੁਹਾਡੇ ਘਰ 'ਚ ਕੰਮ ਕਰੂੰ ਤੇ ਤੁਸੀਂ ਮੈਨੂੰ ਇੰਨੇ ਕੁ ਰੁਪਈਏ ਦੇ ਦਿਓ, ਉਹ ਫਿਰ 21 ਰੁਪਈਏ ਦਿੱਤੇ, ਸਿੱਖ ਕੋਲੋਂ ਚਿੱਠੀ ਲਈ ਤੇ ਚਿੱਠੀ 'ਚ ਲਿਖਿਆ ਸੀ ਭਾਈ ਮੰਝ ਨੂੰ ਤੁਸੀਂ ਅੰਮ੍ਰਿਤਸਰ ਸਾਹਿਬ ਆ ਜਿਓ। ਮਾਲਕ ਨੇ ਆਪਣੇ ਕੋਲ ਸੱਦ ਲਿਆ, ਘਰਵਾਲੀ ਨੂੰ ਕਹਿੰਦਾ ਵੀ ਭਗਵਾਨ ਨੇ ਹੁਣ ਗੁਰੂ ਸਾਹਿਬ ਨੇ ਸੱਦਿਆ ਤੇ ਮੈਂ ਚੱਲਿਆ। ਬਸ ਇੰਨਾ ਉੱਥੇ ਆ ਗਏ। ਹੁਣ ਉੱਥੇ ਆ ਕੇ ਫਿਰ ਜਿਹੜੀਆਂ ਕਸਵੱਟੀਆਂ ਉੱਥੇ ਲੱਗੀਆਂ ਗੁਰੂ ਸਾਹਿਬ ਵੱਲੋਂ, ਇੱਕ ਲੱਕੜਾਂ ਦੀ ਪੰਡ ਲੰਗਰ ਵਾਸਤੇ ਤੇ ਇੱਕ ਲੱਕੜਾਂ ਦੀ ਪੰਡ ਵੱਢ ਕੇ ਲਿਆਉਣੀ ਆਪਣੀ ਰੋਜੀ ਵਾਸਤੇ, ਆਪਣੀ ਕਿਰਤ ਵਾਸਤੇ। ਇੱਕ ਲੰਗਰਾਂ 'ਚ ਦੇ ਦੇਣੀ ਲੱਕੜਾਂ ਦੀ ਪੰਡ, ਇੱਕ ਲਿਆ ਕੇ ਵੇਚ ਵੱਟ ਕੇ ਤੇ ਆਪਣੇ ਕੋਲ ਜਿੰਨਾ ਕੁ ਧਨ ਉਹਦੇ ਨਾਲ ਆਪਣਾ ਗੁਜ਼ਾਰਾ ਕਰਨਾ। ਹੌਲੀ ਹੌਲੀ ਕਰਦਿਆਂ ਘਰ ਵਾਲੀ ਵੀ ਤੇ ਆਪਣੇ ਕੋਲ ਅੰਮ੍ਰਿਤਸਰ ਸਾਹਿਬ ਸੱਦ ਲਿਆ। ਤੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਨੇ ਫਿਰ ਗੱਲ ਨਾਲ ਲਾਇਆ ਨਾ, ਤੇ ਮਾਲਕ ਨੇ ਐਵੇਂ ਨਹੀਂ ਆਖਿਆ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਹੌਸਲੇ ਨਾਲ ਤੁਰਨਾ ਪੈਂਦਾ, ਸਬਰ ਨਾਲ। ਜੇ ਮਨ ਡੋਲ ਜਾਏ ਫਿਰ ਕਿੰਨੇ ਪੁੱਛਣਾ ਜੀ। ਮੰਨ ਲਓ ਭਾਈ ਮੰਝ ਨੂੰ ਆਪਾਂ, ਭਾਈ ਮੰਝ ਜੀ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ, ਸਾਡੇ ਲਈ ਚਾਨਣ ਮੁਨਾਰਾ ਹੈ। ਜੇ ਕਿਤੇ ਭਾਈ ਮੰਝ ਜੀ ਉਦੋਂ ਹੀ ਡੋਲ ਜਾਂਦੇ ਜਦੋਂ ਘਰ ਦੇ ਵਿੱਚੋਂ ਪਸ਼ੂ ਮਰਨੇ ਸ਼ੁਰੂ ਹੋਏ, ਉਦੋਂ ਕਹਿ ਦਿੰਦੇ ਨਾ ਜੀ ਨਾ, ਪੀੜ ਦੀ ਬੜੀ ਕਰੋਪੀ ਹੈ, ਲਿਆਓ ਪਹਿਲਾਂ ਚਾਰ ਲੱਗੀਆਂ ਸੀ ਹੁਣ ਅੱਠ ਇੱਟਾਂ ਲਾਵਾਂਗੇ। ਕਿਤੇ ਪੀਰ ਜਿਹੜਾ ਨਾਰਾਜ਼ ਹੋਇਆ ਉਹ ਪ੍ਰਸੰਨ ਹੋ ਜੇ, ਸਾਡੇ ਤੇ ਡੰਗਰ ਮਰਨ ਲੱਗ ਗਏ। ਪਰ ਭਾਈ ਮੰਝ ਕਹਿੰਦਾ ਨਹੀਂ, ਗੁਰੂ ਅਰਜਨ ਸਾਹਿਬ ਕੋਲੋਂ ਸਿੱਖੀ ਲੈ ਕੇ ਆਇਆ। ਹੌਸਲਾ ਚਾਹੀਦਾ ਜੀ, ਮਨ ਕੋਲ ਸਬਰ। ਗੁਰੂ ਸਾਡਾ ਮਾਰਗ ਦਰਸ਼ਕ ਹੈ, ਮਾਲਕ ਨੇ ਮਾਰਗ ਦਰਸ਼ਨ ਕਰਨਾ, ਔਰ ਇਹ ਨਹੀਂ ਵੀ ਅਸੀਂ ਆਪਣੇ ਹੌਸਲੇ ਨਾਲ ਆਪਣੀ ਮਰਜ਼ੀ ਨਾਲ ਅਧਿਆਤਮ ਦੇ ਪੰਧ ਤੇ ਤੁਰ ਸਕਦੇ ਹਾਂ। ਨਹੀਂ, ਅਧਿਆਤਮ ਦੇ ਪੰਧ ਤੇ ਤੁਰਨਾ ਹੌਸਲੇ ਨਾਲ ਪੈਂਦਾ, ਪਰ ਉਹ ਵੀ ਤਾਂ ਤੁਰਿਆ ਜਾਂਦਾ ਜੇ ਗੁਰੂ ਆਪ ਹੱਥ ਰੱਖ ਕੇ ਇਸ ਰਾਹ ਤੇ ਤੋਰੇ।

ਹੇ ਮੇਰੀਏ ਜਿੰਦੇ ਤੂੰ ਰੱਬ ਰੱਬ ਕਰਿਆ ਕਰ, ਅਕਾਲ ਪੁਰਖ ਪਰਮੇਸ਼ਰ ਨੂੰ ਧਿਆਇਆ ਕਰ, ਗੁਰਮੁਖ ਨਾਮ ਅਮੋਲੇ ਰਾਮ। ਗੁਰੂ ਦੇ ਦੁਆਰਾ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦਾ ਉਪਦੇਸ਼ ਮਿਲਦਾ ਨਾ, ਉਸ ਉਪਦੇਸ਼ ਨੂੰ ਸੰਭਾਲਿਆ ਕਰ, ਕਿਉਂਕਿ ਉਪਦੇਸ਼ ਬੜਾ ਅਮੋਲਕ ਹੈ। ਗੁਰੂ ਦੀ ਸਿੱਖਿਆ ਅਮੋਲਕ ਹੈ, ਗੁਰੂ ਦੀ ਸਿੱਖਿਆ ਦਾ ਕੋਈ ਮੁੱਲ ਨਹੀਂ। ਗੁਰੂ ਦੀ ਸਿੱਖਿਆ ਮਿਲੀ ਹੋਵੇ, ਗੁਰੂ ਦਾ ਉਪਦੇਸ਼ ਮਿਲਿਆ ਹੋਵੇ, ਤੇ ਕੀ ਮੁੱਲ ਜੀ ਗੁਰੂ ਦੇ ਉਪਦੇਸ਼ ਦਾ। ਗੁਰੂ ਦੇ ਉਪਦੇਸ਼ ਦਾ ਅਸੀਂ ਕੋਈ ਮੁੱਲ ਪਾ ਸਕਦੇ ਹਾਂ ਵੀ ਮੈਂ ਇੰਨਾ ਕੁ ਮੁੱਲ ਦਿੰਦਾ ਵੀ ਸਤਿਗੁਰੂ ਮੈਨੂੰ ਉਪਦੇਸ਼ ਦੇ। ਗੁਰੂ ਉਪਦੇਸ਼ ਬਖਸ਼ ਰਿਹਾ ਹੈ, ਪਰ ਜਿੱਥੇ ਗੁਰੂ ਉਪਦੇਸ਼ ਬਖਸ਼ਦਾ ਉੱਥੇ ਸਿੱਖ ਨੇ ਉਪਦੇਸ਼ ਇਕੱਲਾ ਸੁਣਨਾ ਨਹੀਂ, ਸੁਣ ਕੇ ਮੰਨਣਾ ਵੀ ਹੈ, ਤੇ ਮੰਨਿਆ ਤਾਂ ਹੀ ਜਾ ਸਕਦਾ ਜੇ ਗੁਰੂ ਰਹਿਮਤ ਕਰੇ, ਨਹੀਂ ਤੇ ਉਪਦੇਸ਼ ਸੁਣ ਕੇ ਤੇ ਅਸੀਂ ਤੇ ਉਸੇ ਵੇਲੇ ਛੱਡ ਜਾਂਦੇ ਵੀ ਸਤਿਗੁਰੂ ਸਾਡੇ ਵੱਸ ਦੀ ਖੇਡ ਨਹੀਂ, ਇਹ ਸਾਡੇ ਵੱਸ ਦਾ ਕੰਮ ਨਹੀਂ। ਗੁਰਮੁਖ ਨਾਮ ਅਮੋਲੇ ਹਰ ਰਸ ਬੀਧਾ। ਜਦੋਂ ਗੁਰੂ ਦਾ ਉਪਦੇਸ਼ ਕਮਾਇਆ ਨਾ, ਕਮਾਉਣ ਲੱਗ ਪਿਆ, ਕਹਿੰਦੇ ਹੁਣ ਨਾ ਮੈਂ ਹਰੀ ਪਰਮੇਸ਼ਰ ਦੇ ਰਸ 'ਚ ਵਿੰਨਿਆ ਗਿਆ, ਰਸ ਆਉਣ ਲੱਗ ਪਿਆ, ਰੱਬ ਦੀ ਬੰਦਗੀ 'ਚੋਂ ਰਸ ਆਉਣ ਲੱਗ ਪਿਆ। ਔਰ ਇੱਥੇ ਨਾ ਜੀ ਅਸੀਂ ਜੋ ਮਰਜ਼ੀ ਕਹੀ ਚੱਲੀਏ, ਇੱਦਾਂ ਰਸ ਆਉਂਦਾ, ਇੱਦਾਂ ਆਉਂਦਾ, ਇੰਨਾ ਰਸ ਆਏਗਾ। ਇੱਕ ਬਚਨ ਆਪਾਂ ਅਕਸਰ ਬਾਬਾ ਕਬੀਰ ਸਾਹਿਬ ਦਾ ਸਾਂਝਾ ਕਰਦੇ ਹਾਂ, ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਇਹਦਾ ਜਵਾਬ ਕਦੇ ਨਹੀਂ ਮਿਲ ਸਕਦਾ। ਗੂੰਗੇ ਨੂੰ ਗੁੜ ਕਿਲੋ ਖਵਾ ਦਿਓ, 2 ਕਿਲੋ ਖਵਾ ਦਿਓ, ਸਾਲ ਭਰ ਖਵਾਈ ਚੱਲੋ, ਉਹਨੂੰ ਪੁੱਛ ਵੀ ਸੱਜਣਾ ਸਵਾਦ ਤੇ ਦੱਸ ਦੇ ਕਿੰਨਾ ਕਾਇਆ ਹੈ, ਉਹਦੇ ਕੋਲ ਜਵਾਬ ਨਹੀਂ। ਜਵਾਬ ਹੋਵੇ ਵੀ ਪਰ ਦੱਸ ਨਹੀਂ ਸਕਦਾ, ਜ਼ੁਬਾਨ ਹੈ ਨਹੀਂ ਨਾ, ਬੋਲਣ ਦੀ ਸਮਰੱਥਾ ਹੈ। ਜਦੋਂ ਰੱਬੀ ਪ੍ਰੇਮ ਤੇ ਰੱਬੀ ਰਸ ਦੀ ਗੱਲ ਕਰਦੇ ਹਾਂ ਨਾ, ਇੱਥੇ ਆ ਕੇ ਜਿਹੜਾ ਮੰਨਣ ਲੱਗ ਜਾਂਦਾ ਫਿਰ ਉਹ ਗੂੰਗਾ ਹੋ ਜਾਂਦਾ ਹੈ। ਗੂੰਗਾ ਹੋ ਜਾਣ ਤੋਂ ਭਾਵ ਇਹ ਨਹੀਂ ਵੀ ਉਹ ਬੋਲਣੋਂ ਹਟ ਜਾਂਦਾ ਹੈ, ਉਹਦੇ ਕੋਲ ਦੱਸਣ ਦੀ ਸਮਰੱਥਾ ਹੈ ਨਹੀਂ ਵੀ ਮੈਂ ਰਸ ਕਿੰਨਾ ਕਮਾਣ ਰਿਹਾ, ਬਸ ਉਹ ਰਸ ਲੈ ਰਿਹਾ, ਉਹ ਆਪਣੇ ਆਨੰਦ ਵਿੱਚ ਹੈ। ਦੱਸ ਕਦੇ ਵੀ ਨਹੀਂ, ਇਹ ਨਹੀਂ ਵੀ ਕੋਈ ਐਕਸਪਲੇਨ ਕਰਕੇ ਦੱਸ ਦੇਗਾ, ਕੋਈ ਖੋਲ੍ਹ ਕੇ ਵਿਸਥਾਰ ਨਾਲ ਦੱਸ ਦੇਗਾ ਵੀ ਇੱਦਾਂ ਦਾ ਰਸ ਆਉਂਦਾ ਜੀ, ਮਿੱਠਾ ਰਸ ਆਉਂਦਾ ਨਹੀਂ, ਉਹ ਤੇ ਜਿਹੜਾ ਮਾਣ ਰਿਹਾ ਉਹ ਜਾਣਦਾ ਹੈ। ਹੋ ਸਕਦਾ ਹੈ ਕੋਈ ਰਸ ਮਾਣ ਰਿਹਾ ਸੀ, ਉਹਨੂੰ ਪੁੱਛਿਆ ਹੋਵੇ ਸੱਜਣਾ ਦੱਸੀ ਰਸ ਕਿੰਨਾ ਕੁ ਹੈ, ਉਹ ਆਖੇ ਵੀ ਮੈਨੂੰ ਤੇ ਬੜਾ, ਤੇ ਜਿਹੜਾ ਪੁੱਛਣ ਵਾਲਾ ਜੇ ਕਿਤੇ ਉਹ ਜੁੜ ਜਾਏ ਉਦੋਂ ਵੱਧ ਕੇ ਰਸ ਲੈਣ ਲੱਗ ਜਾਏ। ਹੁਣ ਇਹ ਥੋੜ੍ਹੀ ਵੀ ਜਿੰਨਾ ਕੁ ਉਹਨੇ ਦੱਸਿਆ ਉੱਥੇ ਕਿ ਤਾਂ ਸੀਮਤ ਹੋ ਜਾਣਾ ਵੀ ਇੰਨਾ ਕੀ ਰਸ, ਉਹ ਦੱਸ ਇਸ ਅਵਸਥਾ ਦਾ ਕੋਈ ਜਵਾਬ, ਇਸ ਸਵਾਲ ਦਾ ਕਦੇ ਜਵਾਬ ਨਹੀਂ ਮਿਲੇਗਾ। ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈਏ ਵੀ ਰੱਬ ਦੇ ਨਾਮ ਨੂੰ ਜਪਦੇ ਹਾਂ, ਉਹਦੀ ਬੰਦਗੀ ਕਰਦੇ ਹਾਂ, ਸਾਨੂੰ ਇੰਨਾ ਕੁ ਰਸ ਆਇਆ, ਕਿੰਨਾ ਕੁ ਆਇਆ, ਕੋਈ ਜਵਾਬ ਨਹੀਂ। ਮਾਲਕ ਕਹਿੰਦੇ ਹਰ ਰਸ ਬੀਧਾ, ਮਨ ਵਿੰਨਿਆ ਗਿਆ, ਹਰ ਮਨ ਪਿਆਰਾ ਹਰੀ ਪਰਮੇਸ਼ਵਰ ਦੇ ਪ੍ਰੇਮ ਵਿੱਚ ਮਨ ਭਿੱਜ ਗਿਆ, ਮਨ ਨੂੰ ਰੱਬ ਜੀ ਚੰਗੇ ਲੱਗਣ ਲੱਗ ਪਏ, ਮਨ ਨੂੰ ਹਰੀ ਪਰਮੇਸ਼ਵਰ ਬਹੁਤ ਚੰਗਾ ਲੱਗਦਾ। ਹੁਣ ਮਨ ਹਰ ਰਸ ਨਾਮ ਚਕੋਲੇ ਰਾਮ, ਮਾਲਕ ਕਹਿੰਦੇ ਹੁਣ ਤੇ ਹਰੀ ਰਸ ਦੇ ਪ੍ਰੇਮ ਵਿੱਚ ਨਾ ਮਨ ਸਾਰਾ ਦਿਨ ਚਕੋਲਿਆ ਹੀ ਰਹਿੰਦਾ, ਬਸ ਭਿੱਜਿਆ ਹੀ ਰਹਿੰਦਾ, ਜਿਵੇਂ ਪਾਣੀ ਦੇ ਵਿੱਚ ਵਸਤਰ ਪਾ ਕੇ ਆਪਾਂ ਕਹਿੰਦੇ ਚਕੋਲਦੇ ਹੋ ਚੰਗੀ ਤਰ੍ਹਾਂ, ਬਸ ਮਨ ਹੁਣ ਉਦਾਂ ਝਕੋਲਿਆ ਰਹਿੰਦਾ, ਉਹਦੇ ਪ੍ਰੇਮ ਰਸ 'ਚ ਹੀ ਭਿੱਜਿਆ ਰਹਿੰਦਾ। ਹੁਣ ਕੱਪੜਾ ਪਾਣੀ 'ਚ ਪਾਇਆ ਹੋਵੇ, ਆਪਾਂ ਕੱਪੜੇ ਨੂੰ ਪੁੱਛੀਏ ਵੀ ਤੂੰ ਕਿੰਨਾ ਕੁ ਗਿੱਲਾ,
ਉਹ ਜਵਾਬ

ਦੇ ਦੇਗਾ? ਅਸੀਂ ਕੱਪੜੇ ਨੂੰ ਹੱਥ ਲਾ ਕੇ ਆਖਾਂਗੇ, ਹੱਥ ਲਾ ਕੇ ਵੇਖਾਂਗੇ, ਪਤਾ ਲੱਗੇਗਾ ਵੀ ਕਿੰਨਾ। ਫਿਰ ਅਸੀਂ ਇਹ ਨਹੀਂ ਕਹਿਣਾ ਵੀ ਗਿੱਲਾ ਹੈ, ਸਾਨੂੰ ਬਹੁਤਾ ਗਿੱਲਾ, ਥੋੜਾ ਗਿੱਲਾ। ਪਰ ਜੇ ਕੋਈ ਉਹਨੂੰ ਮਾਪਣਾ ਚਾਹਵੇ ਵੀ ਹੁਣ ਕਿੰਨਾ ਕੁ ਗਿੱਲਾ, ਮਾਪ ਸਕਦਾ? ਬਸ ਇੰਨਾ ਦੱਸਤਾ ਵੀ ਗਿੱਲਾ ਹੈ ਜੀ। ਮਨ ਜਦੋਂ ਪ੍ਰੇਮ ਰਸ ਚ ਭਿੱਜ ਗਿਆ, ਫਿਰ ਇਹ ਹੈ ਜੀ, ਮਨ ਪ੍ਰੇਮ ਰਸ ਚ ਭਿੱਜਿਆ, ਜਿਹੜਾ ਭਿੱਜਿਆ ਉਹ ਹੀ ਜਾਣਦਾ ਵੀ ਹੁਣ ਰਸ ਕਿੰਨਾ ਖਾ ਰਿਹਾ, ਉਹਦਾ ਪ੍ਰੇਮ ਰਸ ਹੈ। ਸਤਿਗੁਰੂ ਕਹਿੰਦੇ ਮਨ ਭਿੱਜ ਗਿਆ, ਮਨ ਵਿੰਨਿਆ ਗਿਆ। ਜਦੋਂ ਮੈਂ ਗੁਰੂ ਉਪਦੇਸ਼ ਨੂੰ ਸੁਣਿਆ ਨਾ, ਅਤੇ ਗੁਰੂ ਉਪਦੇਸ਼ ਨੂੰ ਸੁਣ ਕੇ ਮੈਂ ਗੁਰੂ ਦੇ ਦਿੱਤੇ ਉਪਦੇਸ਼ ਰਾਹੀਂ ਗੁਰੂ ਦੀ ਸਿੱਖਿਆ ਨੂੰ ਮੰਨਦਿਆਂ ਹੋਇਆ ਜਦੋਂ ਅਕਾਲ ਪੁਰਖ ਦੀ ਬੰਦਗੀ ਵਿੱਚ ਜੁੜਿਆ ਨਾ, ਮੇਰਾ ਮਨ ਐਸਾ ਪ੍ਰੇਮ ਰਸ 'ਚ ਭਿੱਜਿਆ ਕਿ ਹੁਣ ਦਿਨ ਰਾਤ ਉਹਦੇ ਪ੍ਰੇਮ ਰਸ 'ਚ ਮਗਨ ਰਹਿੰਦਾ ਹੈ। ਇਹਨੂੰ ਸਮਝਣ ਵਾਸਤੇ ਆਪਾਂ ਇੱਕ ਉਦਾਹਰਣ ਵਰਤ ਲੈਂਦੇ ਹਾਂ। ਮਾਂ ਅਤੇ ਉਹਦੀ ਔਲਾਦ, ਜੇ ਹੁਣ ਇਹਨਾਂ ਦੇ ਪ੍ਰੇਮ ਦੀ ਪਰਖ ਕਰਨੀ ਹੋਵੇ ਵੀ ਮਾਂ ਕਿੰਨਾ ਕੁ ਪਿਆਰ ਕਰਦੀ ਹੈ ਜਾਂ ਔਲਾਦ ਆਪਣੀ ਮਾਂ ਨੂੰ ਕਿੰਨਾ ਕੁ ਪਿਆਰ ਕਰਦਾ, ਪਰਖ ਕੀਤੀ ਜਾ ਸਕਦੀ ਹੈ? ਕੀਤੀ ਜਾ ਸਕਦੀ ਹੈ ਜੀ। ਮਾਂ ਦੀ ਮਮਤਾ ਇੱਥੋਂ ਪਤਾ ਲੱਗ ਜਾਂਦੀ, ਬੱਚਾ ਮਾਂ ਪ੍ਰਸ਼ਾਦਾ ਛਕਦੀ ਹੋਵੇ ਨਾ, ਬੱਚਾ ਕੋਲੇ ਜਾ ਕੇ ਕਹਿ ਦੇ ਵੀ ਮਾਂ ਮੈਨੂੰ ਵੀ ਭੁੱਖ ਲੱਗੀ, ਮਾਂ ਆਪਣੇ ਹੱਥ ਵਾਲੀ ਰੋਟੀ ਉਹਨੂੰ ਫੜਾ ਦਿੰਦੀ ਵੀ ਲੈ ਤੂੰ ਖਾ ਲਾ। ਦੱਸੋ ਕੀ ਪਰਖ ਕਰਾਂਗੇ ਆਪਾਂ ਉਹਦੀ, ਉਸ ਪ੍ਰੇਮ ਦੀ? ਬੱਚੇ ਨੂੰ ਬਹੁਤ ਜ਼ਿਆਦਾ ਕਿਤੇ ਦੁੱਖ ਤਕਲੀਫ ਹੋਵੇ, ਬਹੁਤ ਜ਼ਿਆਦਾ ਦੁੱਖ ਤਕਲੀਫ, ਉਹਨੂੰ ਜੋ ਜਿਹੜਾ ਮਰਜ਼ੀ ਆ ਕੇ ਫੜੀ ਚੱਲੇ ਵੀ ਆ ਤੈਨੂੰ, ਉਹ ਕਹਿੰਦਾ ਨਹੀਂ ਮਾਂ। ਉਹ ਰੋਂਦਾ ਵੀ ਹੈ ਤਾਂ ਵੀ ਮਾਂ ਨੂੰ ਹੀ ਚੇਤਾ ਕਰਦਾ। ਬੱਚੇ ਨੂੰ ਕਦੇ ਰੋਂਦਿਆਂ ਵੇਖੋ, ਰੋਂਦਾ ਹੋਇਆ ਵੀ ਉਹ ਮਾਂ ਨੂੰ ਹੀ ਪੁਕਾਰਦਾ। ਭਾਵੇਂ ਮਾਰਿਆ ਵੀ ਮਾਂ ਨੇ ਹੀ ਹੋਵੇ, ਉਹ ਫਿਰ ਵੀ ਮਾਂ ਨੂੰ ਹੀ ਚੇਤੇ ਕਰਦਾ। ਮਾਂ ਨੇ ਝਿੜਕਿਆ, ਰੋਪਿਆ, ਝਿੜਕਦਾ ਹੋਇਆ ਫਿਰ ਮਾਂ ਕੋਲ ਜਾਂਦਾ। ਹੁਣ ਪ੍ਰੇਮ ਹੈ, ਅਸੀਂ ਇਸ ਪ੍ਰੇਮ ਦੀ ਪਰਖ ਕਰ ਸਕਦੇ ਹਾਂ ਵੀ ਕਿੰਨਾ ਕੁ ਪਿਆਰ ਹੈ ਬੱਚੇ ਦਾ ਮਾਂ ਨਾਲ ਜਾਂ ਮਾਂ ਦਾ ਬੱਚੇ ਨਾਲ, ਕਿੰਨਾ ਕੁ ਪਿਆਰ ਹੈ? ਨਹੀਂ, ਬਸ ਇੰਨਾ ਵੀ ਪ੍ਰੇਮ ਹੈ। ਆਹੀ ਪਿਆਰ ਹੈ ਜੀ ਜਿਹੜਾ ਇੱਕ ਸਿੱਖ ਦਾ, ਇੱਕ ਰੱਬੀ ਪਿਆਰੇ ਦਾ ਪਰਮੇਸ਼ਰ ਨਾਲ ਬਣਦਾ ਹੈ, ਆਹੀ ਪ੍ਰੇਮ ਹੈ। ਕਦੇ ਵੀ ਉਹਦੀ ਪੈਮਾਨਾ ਨਹੀਂ ਹੈ ਵੀ ਇੰਨਾ ਕੁ ਪੈਰਾਮੀਟਰ ਪਿਆਰ ਹੈ ਉਹਨਾਂ ਦਾ ਜਾਂ ਇੰਨਾ ਕੁ ਲਮੇਰਾ ਚੱਲਦਾ, ਨਹੀਂ। ਉੱਥੇ ਤੇ ਫਿਰ ਕਰਵੱਤ ਭਲਾਨਾ ਕਰਵਟ ਤੇਰੀ ਵਾਲੀ ਖੇਡ ਬਣ ਜਾਂਦੀ, ਤੇ ਜਾਂ ਇਹ ਬਣ ਜਾਂਦਾ ਵੀ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਇਹ ਬਣ ਜਾਂਦੀ ਹੈ। ਤੇ ਜਾਂ ਫਿਰ ਬਾਪੂ ਜੀ ਦੀ ਬਾਣੀ ਦਾ ਬਚਨ ਪੜੋ, ਮਾਲਕ ਕਹਿੰਦੇ ਅਕਾਲ ਪੁਰਖ ਜੀਓ, ਮੈਂ ਤੇ ਤੁਹਾਡੇ ਨਾਲ ਐਸਾ ਪ੍ਰੇਮ ਬਣਾਇਆ, ਐਸਾ ਪਿਆਰ ਬਣਾਇਆ, ਹੁਣ ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ, ਹੁਣ ਤੇ ਏਦਾਂ ਦਾ ਪ੍ਰੇਮ ਬਣਿਆ ਵੀ ਮਾਲਕਾ ਹੁਣ ਨਹੀਂ ਕਿਤੇ ਜਾਂਦਾ, ਹੁਣ ਨਾ ਟੁੱਟਦਾ, ਨਾ ਖਿੱਚਿਆ ਜਾਂਦਾ, ਨਾ ਛਿੱਜਦਾ। ਜਿਵੇਂ ਬਾਬਾ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਨਾ, ਜਿੱਥੇ ਉਹ ਕਹਿੰਦੇ ਜੇ ਜਾਣਾ ਲੜ ਛਿੱਜਣਾ, ਪੀਂਡੀ ਪਾਈ ਗੰਢ, ਕਹਿੰਦੇ ਜੇ ਭਾਈ ਮੈਂ ਜਾਣਦੀ ਹੁੰਦੀ ਨਾ ਵੀ ਲੜ ਛਿੱਜ ਜਾਣਾ, ਤੇ ਫਿਰ ਮੈਂ ਗੰਢ ਖਿੱਚ ਕੇ ਮਾਰਦੀ। ਜੇ ਜਾਣਾ ਦਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸ਼ਹ ਨੰਡੜਾ ਥੋੜਾ ਮਾਣ ਕਰੇ, ਖਸਮ ਹੈ ਸਾਡਾ ਉਹ, ਮਾਲਕ ਹੈ ਸਾਡਾ। ਔਰ ਇੱਕ ਬਚਨ ਅਕਸਰ ਆਪ ਜੀ ਅੱਗੇ ਰੱਖੀ ਦੇ ਜੀ, ਉਹਦੇ ਨਾਲ ਜੁੜ ਜਾਣਾ ਸਾਡਾ ਭਲਾ ਹੈ, ਉਹਦਾ ਨਹੀਂ। ਉਹਦੇ ਨਾਲ ਉਹ ਟੁੱਟ ਜਾਣਾ ਸਾਡਾ ਨੁਕਸਾਨ ਹੈ, ਉਹਦਾ ਨਹੀਂ। ਉਹਨੂੰ ਕੋਈ ਫਰਕ ਨਹੀਂ ਪੈਣਾ। ਸਮੁੰਦਰ ਦੇ ਵਿੱਚੋਂ ਦੋ ਬਾਲਟੀਆਂ ਕੱਢ ਲਓ, ਚਾਰ ਕੱਢ ਲਓ, ਸਮੁੰਦਰ ਨੂੰ ਕੀ ਫਰਕ? ਬਾਲਟੀ ਪਾਣੀ ਦੀ ਭਰੀ ਹੋਵੇ, ਬਾਲਟੀ ਡੋਲ ਦਿਓ, ਉਹ ਤੇ ਖਾਲੀ ਹੋ ਗਈ ਨਾ।
ਜੇ ਹੁਣ ਸਮੁੰਦਰ ਨੂੰ ਆਖੀਏ ਵੀ ਮੈਂ ਤੇਰੇ ਚੋਂ ਭਾਈ 2000 ਲੀਟਰ ਪਾਣੀ ਕੱਢਣਾ, ਉਹਨੇ ਕਹਿਣਾ ਕੱਢ ਲਾ ਮੈਨੂੰ ਕੀ ਫਰਕ ਪੈਣਾ। ਤੇ ਜੇ ਆਪਾਂ ਕਹੀਏ ਵੀ ਹੁਣ ਪਾਣੀ ਦਾ ਟੈਂਕਰ ਭਰਿਆ ਹੋਵੇ, ਉਹਨੂੰ ਕਹੀਏ ਵੀ ਸੱਜਣਾ ਤੇਰੇ ਚੋਂ ਪਾਣੀ ਕੱਢ ਲਾ, ਉਹਨੂੰ ਪਤਾ ਵੀ ਜੇ ਤੂੰ 2 ਗਲਾਸ ਵੀ ਕੱਢੇਗਾ ਨਾ ਤੇ ਟੈਂਕਰ ਚੋਂ ਪਾਣੀ ਕੱਢੇਗਾ। ਆਪਾਂ ਘਰਾਂ ਚ ਛੱਤਾਂ ਤੇ ਟੈਂਕੀਆਂ ਰੱਖੀਆਂ, ਰੋਜ਼ ਭਰਨੀਆਂ ਪੈਂਦੀਆਂ, ਰੋਜ਼ ਭਰਨੀਆਂ ਪੈਂਦੀਆਂ। ਹੋ ਸਕਦਾ ਦਿਨ ਚ 2 ਵਾਰੀ ਭਰਨੀ ਪੈ ਜੇ, ਜੇ ਬਹੁਤਾ ਪਾਣੀ ਵਰਤਿਆ ਜਾਏ ਤੇ 2 ਵਾਰੀ ਭਰਨੀ ਪੈ ਜਾਂਦੀ। ਉਹਨੇ ਕਦੇ ਕਿਹਾ ਵੀ ਤੂੰ 1 ਵਾਰੀ ਭਰਤੀ ਹੁਣ ਬੇਫਿਕਰ ਹੋ ਜਾ? ਨਹੀਂ, ਫਿਰ ਜੇ ਸਵੇਰ ਮੋਟਰ ਚਲਾਈ ਤੇ ਸ਼ਾਮਾਂ ਨੂੰ ਦੁਬਾਰਾ ਮੋਟਰ ਚਲਾਉਣੀ ਪੈ ਸਕਦੀ ਹੈ, ਜੇ ਸ਼ਾਮਾਂ ਨੂੰ ਨਹੀਂ ਤੇ ਅਗਲੇ ਦਿਨ ਦੁਬਾਰਾ ਚਲਾਉਣੀ ਪੈਣੀ ਵੀ ਟੈਂਕੀ ਖਾਲੀ ਹੋ ਗਈ ਜੀ, ਪਾਣੀ ਮੁੱਕ ਗਿਆ। ਤੇ ਹੁਣ ਸਮੁੰਦਰ ਚੋਂ, ਰੱਬ ਸਮੁੰਦਰ ਹੈ, ਅਸੀਂ ਪਾਣੀਆਂ ਦੀਆਂ ਨਿੱਕੀਆਂ ਨਿੱਕੀਆਂ ਬਾਲਟੀਆਂ ਆ, ਸਾਡੇ ਚ ਕੁਝ ਨਿਕਲੇਗਾ ਸਾਨੂੰ ਫਰਕ ਪਏਗਾ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣਾ। ਉਹਦੇ ਚ ਪਾਣੀ ਪਾ ਕੇ ਆ ਜਾਓ, ਉਹਦੇ ਚੋਂ ਪਾਣੀ ਕੱਢ ਕੇ ਲੈ ਆਓ, ਉਹਨੂੰ ਕੀ ਫਰਕ ਪਿਆ ਜੀ? ਰੱਬ ਨਾਲ ਜੁੜਾਂਗੇ। ਹੁਣ ਜਿਹੜੀ ਬਾਲਟੀ ਪਾਣੀ ਦੀ ਸੀ ਉਹਦੇ ਚੋਂ ਪਾਣੀ ਕੱਢਦੇ ਉਹ ਘਟਦੀ, ਉਹੀ ਬਾਲਟੀ ਸਮੁੰਦਰ ਚ ਪਾ ਜਾਂਦੀ। ਬਾਲਟੀ ਕਹਿੰਦੀ ਵੀ ਹੁਣ ਪਰਵਾਹ ਕੋਈ ਨੀ, ਹੁਣ ਮੈਂ ਵੀ ਸਮੁੰਦਰ, ਹੁਣ ਕਾਹਦੀ ਪਰਵਾਹ, ਹੁਣ ਉਹ ਪਾਣੀ ਸਮੁੰਦਰ ਦਾ ਰੂਪ ਬਣ ਗਿਆ। ਅਸੀਂ ਜਿੰਨਾ ਚਿਰ ਵੱਖਰੇ ਹਾਂ ਸਾਡਾ ਹੀ ਨੁਕਸਾਨ ਹੈ, ਉਹਦਾ ਕੀ ਜਾਣਾ? ਅਸੀਂ ਉਹਦੇ ਚ ਸਮਾ ਜਾਈਏ, ਸਮੁੰਦਰ ਅਸੀਂ ਬਣਨਾ, ਉਹ ਤੇ ਪਹਿਲਾਂ ਹੀ ਹੈ, ਉਹ ਤੇ ਸਮੁੰਦਰ ਹੀ ਹੈ, ਅਸੀਂ ਉਹਦੇ ਚੋਂ ਘੱਟ ਜਾਈਏ, ਨਿਕਲ ਜਾਈਏ ਵੀ ਨਹੀਂ ਜੀ ਮੈਂ ਨਹੀਂ ਰਹਿਣਾ ਇੱਥੇ, ਮੈਂ ਨਹੀਂ ਜੁੜ ਸਕਦਾ ਉਹਦੇ ਨਾਲ, ਨੁਕਸਾਨ ਕੀਦਾ ਸਾਡਾ? ਸਮੁੰਦਰ ਨੂੰ ਕੀ ਫਰਕ ਪਿਆ? ਉਹ ਕਹਿੰਦਾ ਜਾਨਾ ਤੇ ਜਾ, ਇਹੀ ਹੈ ਨਾ ਜੀ। ਜਿਵੇਂ ਸਮੁੰਦਰ ਦੀਆਂ ਛੱਲਾਂ ਆਉਂਦੀਆਂ ਬਾਹਰ ਨੂੰ, ਲਹਿਰਾਂ ਉੱਠਦੀਆਂ ਅਗਾਂਹ ਨੂੰ ਆਉਂਦੀਆਂ, ਫਿਰ ਪਛਾਣ ਨੂੰ ਮੁੜ ਜਾਂਦੀਆਂ, ਪਾਣੀ ਫਿਰ ਅਗਾਂਹ ਨੂੰ ਆਉਂਦਾ ਫਿਰ। ਹੁਣ ਜੇ ਉਹ ਅਗਾਂਹ ਆਉਂਦੇ ਪਾਣੀ ਦੇ ਵਿੱਚੋਂ ਕੋਈ ਬੁੱਕ ਭਰ ਕੇ ਪਾਣੀ ਬਾਹਰ ਕੱਢ ਲਏ, ਬਾਕੀ ਮੁੜ ਗਿਆ, ਉਹ ਬੁੱਕ ਸਮੁੰਦਰ ਤੋਂ ਵੱਖਰਾ ਹੋਇਆ। ਸਮੁੰਦਰ ਦਾ ਨੁਕਸਾਨ ਨਹੀਂ, ਉਹ ਜਿਹੜਾ ਬੁੱਕ 'ਚ ਪਾਣੀ ਉਹਦਾ ਨੁਕਸਾਨ ਹੈ, ਉਹਨੇ ਸੁੱਕ ਜਾਣਾ। ਸਾਡੀ ਹਾਲਤ ਉਹਦੇ ਅਰਗੀ ਹੈ, ਅਸੀਂ ਜੁੜ ਜਾਂਗੇ ਸਾਡਾ ਹੀ ਲਾਭ ਹੈ, ਅਸੀਂ ਟੁੱਟ ਜਾਂਗੇ ਉਹਦਾ ਕੋਈ ਫਰਕ ਨਹੀਂ, ਉਹਨੂੰ ਕੋਈ ਫਰਕ ਨਹੀਂ, ਨੁਕਸਾਨ ਵੀ ਸਾਡਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਮਾਲਕ ਜੀਓ ਮੇਰੇ ਤਾਂ ਪ੍ਰੇਮ ਐਸਾ, ਮਨ ਐਸਾ ਤੁਹਾਡੇ ਪ੍ਰੇਮ 'ਚ ਭਿੱਜਿਆ ਵੀ ਹੁਣ ਦਿਨ ਰਾਤ ਇਹ ਤੁਹਾਡੇ ਪ੍ਰੇਮ ਰਸ ਵਿੱਚ ਮਗਨ ਰਹਿੰਦਾ।

ਪਹਿਲੇ ਪਦੇ ਦੀ ਸੰਪੂਰਨਤਾ ਜੀ, ਫਿਰ ਗੁਰਮਤ ਮਨ ਠਹਿਰਾਈਐ, ਗੁਰੂ ਦੀ ਮਤ ਨਾਲ ਮਨ ਟਕਾਈਏ। ਦੀਵੇ ਦੇ ਦੁਆਲੇ ਪਤੰਗੇ ਬਹੁਤ ਸੜਦੇ ਨੇ, ਬਹੁਤ ਸੜਦੇ। ਜੇ ਤੇ ਪਤੰਗਾ ਸਿਆਣਾ ਹੋ ਜੇ, ਜਿਵੇਂ ਅਸੀਂ ਸਿਆਣੇ ਹੁੰਦੇ ਹਾਂ ਵੀ ਇੱਕ ਮਰਿਆ ਮੈਂ ਹੁਣ ਉਹਦੇ ਪਿੱਛੇ ਲੱਗ ਕੇ ਕਿਉਂ ਮਰਾਂ, ਅਸੀਂ ਪਿੱਛੇ ਮੁੜ ਆਈਦਾ, ਅਸੀਂ ਸਿਆਣੇ ਹਾਂ। ਉਹ ਪਤੰਗਾ ਇੱਕ ਸੜਿਆ, ਲਾਟ ਦੇ ਵਿੱਚ ਵਲ ਗਿਆ, ਮਰ ਗਿਆ। ਹੁਣ ਉਹਦੇ ਸਾਥੀ ਕਿੰਨੇ ਉਹਦੇ ਨਾਲ ਨੇ? ਜੇ ਤੇ ਉਹ ਆਪ ਹੁਦਰੇ ਹੋ ਜਾਣ ਫਿਰ ਤੇ ਉਹ ਕਹਿਣ ਵੀ ਆਹ ਮਰ ਗਿਆ, ਆਪਾਂ ਨਹੀਂ ਜਾਣਾ ਦੀਵੇ ਲਾ ਕੇ, ਚਲੋ ਚੱਲੀਏ, ਇਹ ਤੇ ਮਰ ਗਿਆ। ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਉਹ ਜੇ ਇੱਥੋਂ ਤੁਸੀਂ ਬਚਣਾ ਤੇ ਤੁਸੀਂ ਫਿਰ ਇੱਥੋਂ ਮੁੜ ਜਾਓ, ਤੁਹਾਡਾ ਬਚਾ ਤਾਂ ਹੋਣਾ, ਨਹੀਂ ਤੇ ਤੁਸੀਂ ਮਾਰੇ ਜਾਣਾ। ਉਹ ਕਹਿੰਦੇ ਨਹੀਂ, ਮੈਂ ਪ੍ਰੇਮ 'ਚ ਭਿੱਜਿਆ, ਮੈਂ ਤੇ ਮਰ ਜੂ ਪਰ ਮੈਂ ਮੁੜਦਾ ਨਹੀਂ। ਹੁਣ ਪਤੰਗਿਆਂ ਨੂੰ ਜਿੰਨਾ ਮਰਜ਼ੀ ਪੜਾ ਲਓ, ਉਹ ਆਪਣੇ ਪਿਆਰੇ ਤੋਂ ਕੁਰਬਾਨ ਨੇ, ਦੀਵਾ ਪਿਆਰਾ ਨਾ ਉਹਨਾਂ ਦਾ। ਪਤੰਗੇ ਹਜ਼ਾਰ ਸੜ ਜਾਣ, ਪਤੰਗੇ 500 ਸੜ ਜਾਣ, ਸਿਰਫ ਸਮਝਣ ਲਈ, ਭਾਵੇਂ ਸੜਿਆ ਹੋਇਆ ਪਤੰਗਿਆਂ ਦਾ ਢੇਰ ਲੱਗ ਜੇ, ਦੀਵੇ ਨੂੰ ਫਰਕ ਪਿਆ? ਪਰ ਪਤੰਗਾ ਆਪਣਾ ਪ੍ਰੇਮ ਸਾਬਤ ਕਰ ਗਿਆ ਵੀ ਮੈਂ ਤੇਰੇ ਤੋਂ ਕੁਰਬਾਨ ਜਾਣਾ ਕਿਉਂਕਿ ਮੇਰਾ ਤੇਰੇ ਨਾਲ ਪਿਆਰ ਹੈ। ਉਹ ਲਾਟ ਤੋਂ ਵਾਰਨੇ ਹੋ ਗਿਆ। ਕਮਲ ਦੇ ਫੁੱਲ ਵਿੱਚ ਬੈਠਾ ਭੌਰਾ ਮਰ ਜਾਂਦਾ ਹੈ, ਦੂਜੇ ਭੌਰੇ ਸਿੱਖਣ ਤੇ ਸਿਆਣੇ ਬਣ ਜਾਣ ਵੀ ਇੱਕ ਮਰਿਆ ਸੀ, ਕਿਉਂ ਮਰੀਏ, ਆਪਾਂ ਅੱਜ ਤੋਂ ਬਾਅਦ ਚ ਕਮਲ ਦੇ ਫੁੱਲ ਤੇ ਨਹੀਂ ਬਹਿਣਾ। ਇੱਕ ਮਰਿਆ ਖਿਲਰ ਕੇ ਉੱਡਿਆ ਮੁੜ ਕੇ, ਉਹ ਜਦੋਂ ਸਾਹ ਕੁੱਟਿਆ ਗਿਆ ਮਰ ਗਿਆ, ਹੌਲੀ ਹੌਲੀ ਜਦੋਂ ਫਿਰ ਉਹ ਖਿਲਰਦਾ ਗਿਆ ਨਾ, ਵਿਨਾਸ਼ ਹੋ ਗਿਆ, ਫਿਰ ਫੁੱਲ ਝੜ ਗਿਆ। ਫੁੱਲ ਝੜ ਗਿਆ ਤੋਂ ਬਾਅਦ ਉਹਦੇ ਉੱਤੇ ਸੀ, ਉਹ ਝੜ ਗਿਆ, ਫੁੱਲ ਉੱਦਾਂ ਹੀ ਖਿੜਿਆ, ਕਮਲ ਨੂੰ ਕੋਈ ਫਰਕ ਨਹੀਂ ਪਿਆ, ਮਰਿਆ ਤੇ ਭੌਰਾ ਮਰਿਆ। ਦੂਜੇ ਆ ਕੇ ਫਿਰ ਬਹਿ ਜਾਂਦੇ ਨੇ, ਨਹੀਂ ਮੈਂ ਤੇ ਪਿਆਰੇ ਨੂੰ ਮਿਲਣਾ ਆ। ਇਸੇ ਤਰ੍ਹਾਂ ਹੀ ਚੱਲਦਾ ਜੀ ਸਿਲਸਿਲਾ, ਕੁਦਰਤ ਦੀ ਖੇਡ ਹੈ ਇਹ। ਉਹ ਆਪਣੇ ਪਿਆਰੇ ਤੋਂ ਵਾਰਨੇ ਹੋ ਜਾਂਦੇ। ਸਾਹਿਬ ਕਹਿੰਦੇ ਜੇ ਆਪਣੇ ਪਿਆਰੇ ਨਾਲ ਤੇਰਾ ਪ੍ਰੇਮ ਹੈ ਫਿਰ ਵਾਰਨੇ ਹੋ ਜਾ, ਫਿਰ ਗੁਰਮਤ ਮਨ ਠਹਿਰਾਈ ਹੈ, ਫਿਰ ਇਹ ਨਾ ਵੇਖੀ ਵੀ ਮੈਂ ਮਰਦਾ ਕਿ ਮੈਂ ਜਿਉਂਦਾ। ਫਿਰ ਉਹ ਬੋਲ ਗੁਰੂ ਅੰਗਦ ਸਾਹਿਬ ਦੇ, ਜਿਸ ਪਿਆਰੇ ਸਿਉ ਨੇ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਫਿਰ ਇਹ ਨਹੀਂ ਉਹ ਜੇ ਪਤੰਗਾ ਦੀਵੇ ਦੀ ਲਾਟ ਦੇ ਉੱਤੇ ਜਾ ਕੇ ਸੜੇ ਨਾ, ਉਹਨੂੰ ਪਤੰਗਾ ਕੌਣ ਕਵੇ? ਜਿਹੜਾ ਭੌਰਾ ਕਮਲ ਦੇ ਫੁੱਲ ਉੱਤੇ ਬਹਿ ਕੇ ਮੁੜ ਕੇ ਉੱਡੀ ਜਾਵੇ ਉਹਨੂੰ ਭੌਰਾ ਕੌਣ ਆਖੇ? ਜਿਹੜੀ ਮੱਛੀ ਪਾਣੀ ਤੋਂ ਬਿਨਾਂ ਜਿਉਣਾ ਸਿੱਖ ਲਏ ਉਹਨੂੰ ਕੋਈ ਮੱਛੀ ਆਖੇਗਾ? ਤੇ ਜੇ ਮਨਾ ਤੈਨੂੰ ਗੁਰੂ ਦੀ ਮੱਤ ਤੋਂ ਬਿਨਾਂ ਰਹਿਣਾ ਆ ਜੇ, ਫਿਰ ਤੇਰਾ ਉਹਦੇ ਨਾਲ ਪਿਆਰ ਕਿੱਥੋਂ ਹੋਇਆ? ਫਿਰ ਤੇ ਤੇਰੀ ਹਾਲਤ ਡੱਡੂ ਵਰਗੀ ਹੈ, ਛਾਲ ਮਾਰੀ ਪਾਣੀ ਚ ਤੇ ਛਾਲ ਮਾਰੀ ਪਾਣੀ ਤੋਂ ਬਾਹਰ। ਮੈਨੂੰ ਲੋੜ ਹੋਈ ਤੇ ਮੈਂ ਗੁਰੂ ਕੋਲ, ਮੈਨੂੰ ਲੋੜ ਨਾ ਹੋਵੇ ਤੇ ਮੈਂ ਆਖਾਂ ਵੀ ਗੁਰੂ ਕੋਲ ਕੀ ਲੈਣ ਜਾਣਾ? ਜੇ ਤੇ ਪ੍ਰੇਮ ਹੈ ਫਿਰ ਸਾਹਿਬ ਕਹਿੰਦੇ ਗੁਰਮਤ ਮਨ ਠਹਿਰਾਈ ਹੈ, ਉਹ ਗੁਰੂ ਦੀ ਮਤ ਲੈ ਕੇ ਮਨ ਨੂੰ ਟਿਕਾ ਲਾ, ਇੱਥੇ ਹੀ ਰਹਿ ਜੇ ਮਨ, ਇੱਥੇ ਹੀ ਰਹਿ ਜੇ। ਫਿਰ ਉਹ ਬਚਨ ਗੁਰੂ ਸਾਹਿਬ ਦਾ, ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਮੈਂ ਇੱਥੇ ਗੁਰੂ ਕੋਲ ਆ ਕੇ ਆਪਣਾ ਆਪਾ ਵਾਰਤਾ, ਹੁਣ ਮੈਂ ਗੁਰੂ ਕੋਲ ਆ ਕੇ ਮਰਿਆ, ਗੁਰੂ ਨੇ ਰੱਖਣਾ।
ਗੁਰੂ ਨੇ ਰੱਖਣਾ ਹੈ। ਤੇ ਜਿਹੜਾ ਜਨਮ ਫਿਰ ਗੁਰੂ ਕੋਲ ਹੁੰਦਾ ਹੈ ਨਾ, ਬਸ ਉੱਥੇ ਪ੍ਰੇਮ ਹੀ ਪ੍ਰੇਮ ਹੈ, ਫਿਰ ਉੱਥੇ ਇਹ ਨਹੀਂ। ਫਿਰ ਤੇ ਤਿਸ ਅੱਗੇ ਮਰ ਚੱਲੀ ਹੈ, ਮਾਲਕਾ ਤੇਰਾ ਹੁਕਮ ਚਾਹੀਦਾ, ਜੇ ਮਰਨਾ ਵੀ ਪੈ ਜੇ ਤੇ ਪਿਛਾਂ ਨਹੀਂ ਹਟਦਾ, ਕਿਉਂਕਿ ਤੇਰੇ ਨਾਲ ਪ੍ਰੇਮ ਹੈ। ਤ੍ਰਿਗ ਜੀਵਨ ਸੰਸਾਰ, ਕਿਉਂਕਿ ਜੇ ਮੈਂ ਤੇਰਾ ਹੁਕਮ ਮੰਨਣ ਤੋਂ ਬਿਨਾ ਆਖਾਂ ਵੀ ਮੈਂ ਤੇ ਜਿਉਂ, ਫਿਰ ਮੇਰਾ ਜਿਉਣਾ ਵੀ ਫਟਕਾਰ ਜੋਗ ਹੈ। ਪਿਆਰੇ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਕੇ, ਜਿਵੇਂ ਇੱਕ ਇਹਨੂੰ ਸਮਝਣ ਲਈ ਹੋਰ ਸੌਖਾ ਕਰ ਲਈ, ਇਤਿਹਾਸਕ ਬੋਲ ਨੇ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਇਹ ਸਿੱਖਾਂ ਦੀ ਜ਼ੁਬਾਨੀ ਹੈ। ਜਦੋਂ ਸਿੱਖਾਂ ਦੇ ਪਰਿਵਾਰ ਤੱਕ ਉਜਾੜਨ ਲੱਗ ਗਈਆਂ ਸੀ ਨਾ ਸਰਕਾਰਾਂ, ਵੀ ਉਜਾੜ ਦਿਓ, ਇਹਨਾਂ ਦੇ ਬੱਚੇ ਵੀ ਨਹੀਂ ਛੱਡਣੇ, ਪਿਤਾ ਦੇ ਸਾਹਮਣੇ ਮਾਂ ਦੇ ਸਾਹਮਣੇ ਜਦੋਂ ਔਲਾਦ ਨੂੰ ਮਾਰਿਆ ਜਾਣਾ, ਤੇ ਉਹਨਾਂ ਅੱਗੋਂ ਹੌਸਲੇ ਨਾਲ ਵੀ ਜੇ ਸਾਡੇ ਕਰਕੇ ਸਾਡੇ ਗੁਰੂ ਨੇ ਆਪਣਾ ਪਰਿਵਾਰ ਵਾਰਤਾ, ਤੇ ਫਿਰ ਅਸੀਂ ਕੁੱਲ ਅਵਧੀ ਬਚਾਉਂਦੇ ਫਿਰੀਏ ਗੁਰੂ ਤੋਂ ਬੇਮੁੱਖ ਹੋ ਕੇ, ਇਹ ਕਿੱਡੀ ਕੁ ਵਡਿਆਈ ਹੈ। ਉਹ ਕਹਿੰਦੇ ਨਹੀਂ, ਅਸੀਂ ਗੁਰੂ ਵਾਲੇ ਮਰ ਬਣ ਕੇ ਮਰ ਜਾਣਾ ਚੰਗਾ ਸਮਝਾਂਗੇ, ਪਰ ਬੇਮੁੱਖ ਹੋ ਕੇ ਜਿਉਣਾ ਚੰਗਾ ਨਹੀਂ ਸਮਝਦੇ। ਜਿਸ ਪਿਆਰੇ ਸਿਉ ਨੇ ਤੇ ਸਾਗ, ਜੇ ਉਹ ਮੰਨ ਲਓ ਜੀ, ਹੁਣ ਜਿੰਨਾ ਇਤਿਹਾਸ ਆਪਾਂ ਪੜ੍ਹਦੇ ਹਾਂ, ਜਿੰਨਾ ਸ਼ਹੀਦਾਂ ਦੀ ਗਿਣਤੀ ਕਰੀਏ ਤੇ ਬੇ ਇੰਤਿਹਾ, ਰੋਜ਼ ਰੋਜ਼ਾਨਾ ਹੀ ਗਿਣਤੀ ਕੋਈ ਨਹੀਂ, ਕਿੰਨੀਆਂ ਕੁ ਸ਼ਹਾਦਤਾਂ ਦੇ ਜਾਮ ਸਿੱਖਾਂ ਪੀਤੇ, ਕੋਈ ਗਿਣਤੀ ਨਹੀਂ। ਅੱਜ ਸਰਹੰਦ ਫਤਿਹ ਦਿਵਸ ਹੈ, ਬੰਦਾ ਸਿੰਘ ਬਹਾਦਰ ਨੂੰ ਹੀ ਵੇਖ ਲਓ, ਜੇ ਰੱਖਣਾ ਚਾਹੁੰਦੇ ਤੇ ਬਚ ਸਕਦਾ ਸੀ, ਅਜੈ ਸਿੰਘ ਬਚ ਨਹੀਂ ਸੀ ਸਕਦਾ। ਬਸ ਇੰਨਾ ਹੀ ਕਹਿਣਾ ਸੀ ਵੀ ਜਿੱਦਾਂ ਤੁਸੀਂ ਆਖੋ ਆਪਾਂ ਉੱਦਾਂ ਕਰ ਲਾਂਗੇ, ਇੰਨਾ ਹੀ ਕਹਿਣਾ ਸੀ ਨਾ ਜੀ, ਹੋਰ ਤੇ ਗੱਲ ਹੀ ਕੋਈ ਨਹੀਂ ਸੀ। ਉਹ ਕਹਿੰਦੇ ਸਿੱਖੀ ਛੱਡਦੇ, ਕਹਿੰਦਾ ਮੈਂ ਨਹੀਂ ਛੱਡਦਾ, ਤੈਨੂੰ ਮਾਰ ਦਿਆਂਗੇ ਕੋਈ ਗੱਲ ਨਹੀਂ, ਤੇਰਾ ਪੁੱਤ ਵੀ ਮਾਰ ਦਿਆਂਗੇ, ਕਹਿੰਦੇ ਕੋਈ ਗੱਲ ਨਹੀਂ। ਤੇ ਜੇ ਉੱਥੇ ਬੰਦਾ ਸਿੰਘ ਬਹਾਦਰ ਕਹਿ ਦਿੰਦਾ ਵੀ ਚੱਲ ਭਾਈ ਜਿੱਦਾਂ ਤੁਸੀਂ ਕਹਿੰਦੇ ਹੋ ਆਪਾਂ ਉੱਦਾਂ ਕਰ ਲੈਂਦੇ, ਫਿਰ ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛਾ ਜੀਵਨ ਬਣ ਗਿਆ ਨਾ ਫਟਕਾਰ ਯੋਗ ਜੀਵਨ। ਭਾਈ ਮਤੀ ਦਾਸ ਨੇ ਕਿਹਾ ਨਾ ਵੀ ਮਰਨਾ ਤੇ ਇੱਕ ਦਿਨ ਹੈ ਹੀ, ਤੇ ਫਿਰ ਗੁਰੂ ਤੋਂ ਬੇਮੁੱਖ ਹੋ ਕੇ ਕਿਉਂ ਮਾਰਾਂ। ਤੁਸੀਂ ਕਹਿੰਦੇ ਹੋ ਵੀ ਤੈਨੂੰ ਜ਼ਿੰਦਗੀ ਬਖਸ਼ ਦਿਆਂਗੇ, ਤੂੰ ਕਹਿ ਦੇ ਵੀ ਮੈਂ ਸਿੱਖ ਨਹੀਂ। ਭਾਈ ਮਤੀ ਦਾਸ ਕਹਿੰਦਾ ਵੀ ਫਿਰ ਮੌਤ ਨਹੀਂ ਆਉਣੀ, ਕਹਿੰਦੇ ਆਏਗੀ ਪਰ ਅੱਜ ਬਚ ਜਾਏਗਾ, ਕਹਿੰਦੇ ਜੇ ਮੁੜ ਕੇ ਆਉਣੀ ਹੈ ਤੇ ਫਿਰ ਗੁਰੂ ਤੋਂ ਬੇਮੁੱਖ ਹੋ ਕੇ ਕਿਉਂ ਮਰਨਾ, ਫਿਰ ਬੇਮੁੱਖ ਹੋ ਕੇ ਕਿਉਂ ਮਰਨਾ। ਬਸ ਇਸ ਗੁਰਮਤ ਮਨ ਠਹਿਰਾਈ ਹੈ, ਮਨ ਨੂੰ ਰੋਕ ਲੈਣਾ ਜੀ ਗੁਰੂ ਦੀ ਮਤ ਤੇ। ਜਦੋਂ ਮਨ ਗੁਰੂ ਦੀ ਬਖਸ਼ਿਸ਼ ਸਦਕਾ ਠਹਿਰ ਗਿਆ, ਫਿਰ ਕਹਿੰਦਾ ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ, ਉਹ ਗੁਰੂ ਦੀ ਮਤ ਲੈ ਤੇ ਮਨ ਟਿਕਾ ਲਾ, ਮਨ ਟਿਕ ਜੇ ਤੇ ਇਹ ਨਹੀਂ ਵੀ ਤੈਨੂੰ ਲੋੜ ਹੋਵੇ ਤੂੰ ਆਖੇ ਗੁਰੂ ਤੇ ਭਰੋਸਾ ਬੜਾ, ਤੇ ਤੈਨੂੰ ਲੋੜ ਨਾ ਹੋਵੇ ਤੇ ਤੇਰਾ ਮਨ ਡੋਲਦਾ ਫਿਰੇ, ਨਹੀਂ ਫਿਰ ਇੰਨਾ ਕੁ ਭਰੋਸਾ ਰੱਖੀ ਅਨੰਤ ਨਾ ਕਾਹੂ ਡੋਲੇ ਰਾਮ, ਇਹ ਮਨ ਕਦੇ ਡੋਲੇ ਨਾ, ਕਦੇ ਨਾ ਡੋਲੇ। ਫਿਰ ਹਾਲਾਤ ਹੋਣ ਚੰਗੇ ਤਾਂ ਵੀ ਗੁਰੂ ਦਾ ਸ਼ੁਕਰ, ਹਾਲਾਤ ਮੇਰੇ ਅਨੁਸਾਰੀ ਨਾ ਹੋਣ, ਮੇਰੇ ਅਨੁਕੂਲ ਨਾ ਹੋਣ, ਉੱਥੇ ਮੈਂ ਇਹ ਨਹੀਂ ਵੀ ਹੁਣ ਮੈਂ ਹਾਲਾਤ ਆਪਣੇ ਅਨੁਕੂਲ ਬਣਾਉਣ ਵਾਸਤੇ ਕਦੇ ਕਿਸੇ ਦਾ ਦਰਵਾਜ਼ਾ ਖੜਕਾਉਂਦਾ ਫਰਾਂ, ਕਦੇ ਕਿਸੇ ਦਾ ਵੀ ਮੇਰਾ ਮਨ ਮੈਨੂੰ ਰੱਖ ਲਓ ਜੀ ਬਚਾ ਲਓ, ਉਹਨੇ ਗੁਰੂ ਤੇ ਭਰੋਸਾ, ਮਨ ਡੋਲੇ ਨਾ। ਜਿਸ ਮਾਲਕ ਕੋਲ ਨੌਕਰੀ ਕਰਦੇ ਆ ਉਹ ਮਾਲਕ ਤੇ ਭਰੋਸਾ ਰੱਖਣਾ ਪੈਂਦਾ ਜੀ। ਘਰ ਦੇ ਵਿੱਚ ਜ਼ਰੂਰਤ ਹੋਵੇ
ਕਿਹਦੇ ਕੋਲੋਂ ਮੰਗਦੇ ਹਾਂ? ਜਿਹਦੇ ਕੋਲ ਨੌਕਰੀ ਕਰਦੇ ਹਾਂ ਉਹਦੇ ਕੋਲੋਂ ਹੀ ਮੰਗਦੇ ਹਾਂ ਨਾ ਵੀ ਲੋੜ ਹੈ ਜੀ ਭਾਈ। ਉਹ ਮਾਲਕ ਜ਼ਰੂਰਤ ਸਮਝਦਾ ਵੀ ਹੈ। ਅਤੇ ਹੁਣ ਜਿਹਦੇ ਕੋਲ ਨੌਕਰੀ ਕਰਦੇ ਹਾਂ ਉਹਨੂੰ ਛੱਡ ਕੇ ਬੰਦਾ ਦੂਜੇ ਨੂੰ ਜਾ ਕੇ ਆਖੇ ਜੀ ਮੇਰੇ ਘਰ 'ਚ ਲੋੜ ਹੈ, ਮੇਰੀ ਲੋੜ ਕੱਢੋ, ਉਹ ਆਖੇਗਾ ਵੀ ਮੈਂ ਤੇਰੀ ਜ਼ਰੂਰਤ ਕੱਢਦਾ? ਉਹਨੇ ਕਹਿਣਾ ਨਾ ਵੀ ਆਪਣੇ ਮਾਲਕ ਕੋਲੋਂ ਜਾ ਕੇ ਮੰਗ, ਮੇਰੇ ਕੋਲੋਂ ਕੀ ਮੰਗਣਾ ਹੈ। ਜਾਂ ਤਾਂ ਫਿਰ ਖਸਮ ਬਦਲਣਾ ਪਏਗਾ ਉੱਥੇ, ਹੁਣ ਮਾਲਕ ਬਦਲਣਾ ਪਏਗਾ ਜੀ ਮੈਂ ਤਾਂ ਉਹਨੂੰ ਮਾਲਕ ਮੰਨਦਾ ਹੀ ਨਹੀਂ, ਮੈਂ ਤਾਂ ਮਾਲਕ ਹੀ ਤੁਹਾਨੂੰ ਮੰਨਦਾ। ਅਤੇ ਜੇ ਅੱਗੋਂ ਮਾਲਕ ਸਿਆਣਾ ਹੋਵੇ ਫਿਰ ਉਹ ਇਹ ਵੀ ਸਮਝ ਜਾਏਗਾ ਜਿਹੜਾ ਲੋੜ ਦੇ ਟਾਈਮ ਆਪਣੇ ਮਾਲਕ ਨੂੰ ਛੱਡ ਕੇ ਆ ਸਕਦਾ ਕੱਲ੍ਹ ਨੂੰ ਮੈਨੂੰ ਵੀ ਛੱਡ ਜਾਏਗਾ, ਇਹਨੇ ਕਿਹੜਾ ਹਟਣਾ ਹੈ ਜੇ ਉਹ ਸਿਆਣਾ ਹੋਵੇ। ਅਤੇ ਜੇ ਇੱਕੋ ਮਾਲਕ 'ਤੇ ਭਰੋਸਾ ਹੋਵੇ ਫਿਰ ਫਿਰ ਨਾ ਤਾਂ ਉਹ ਦੂਜਾ ਦਰਵਾਜ਼ਾ ਖੜਕਾਉਂਦਾ, ਉਹ ਇਹ ਨਹੀਂ ਕਹਿੰਦਾ ਜੀ ਮੇਰੀ ਲੋੜ ਕੱਢੋ, ਫਿਰ ਉਹ ਆਪਣੇ ਮਾਲਕ ਨੂੰ ਕਹਿੰਦਾ ਵੀ ਮਾਲਕ ਜੀ ਤੁਹਾਡੇ ਅੱਗੇ ਤਰਲਾ ਬੇਨਤੀ ਹੈ, ਮੇਰੀ ਜ਼ਰੂਰਤ ਪੂਰੀ ਕਰੋ। ਮਾਲਕ ਰੱਖਦਾ ਮਨ ਨੂੰ ਇਹੀ ਅਣਤ ਨਾ ਕਾਹੂ ਡੋਲੇ ਦਾ ਭਾਵ ਕੀ ਹੈ ਵੀ ਮਨ ਕਿਤੇ ਹੋਰ ਜਾ ਕੇ ਡੋਲੇ ਨਾ, ਹੋਰ ਪਾਸੇ ਡੋਲੇ ਨਾ ਮਨ, ਭਰੋਸਾ ਕਿਹਦੇ ਤੇ ਹੋਵੇ? ਗੁਰਮਤ ਮਨ ਠਹਿਰਾਈ ਹੈ ਮੇਰੀ ਜਿੰਦੜੀ ਏ, ਉਹ ਗੁਰੂ ਦੀ ਮਤ ਲੈ ਕੇ ਮਨ ਟਿਕਾਇਆ। ਤੇ ਜਿਹੜਾ ਮਨ ਗੁਰੂ ਦੀ ਮਤ ਨਾਲ ਟਿਕਿਆ ਹੋਵੇ ਉਹ ਡੋਲਦਾ ਨਹੀਂ, ਆਪ ਹੁਦਰਾ ਮਨ ਕਦੇ ਟਿਕਦਾ ਨਹੀਂ ਹੈ। ਆਪ ਹੁਦਰਾ ਮਨ ਬੜਾ ਚੰਚਲ ਜੇ, ਇਹ ਕੀ ਕਰਦਾ? ਇਹ ਪਾਸਾ ਵੇਖਦਾ। ਜਿਹੜਾ ਆਪ ਹੁਦਰਾ ਮਨ ਜਿੱਥੇ ਗੁਰੂ ਦੀ ਮਤ ਨਹੀਂ ਉੱਥੇ ਮਨ ਪਾਸਾ ਵੇਖਦਾ। ਤੁਸੀਂ ਸਮਾਜਿਕ ਤੌਰ 'ਤੇ ਵੇਖੋ, ਗੁਰੂ ਕਲਗੀਧਰ ਸਾਹਿਬ ਦਾ ਹੁਕਮ ਕੀ ਹੈ? ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਕਮ ਹੈ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖ ਦਾ ਭਰੋਸਾ ਕਿਤੇ ਹੋਣਾ ਚਾਹੀਦਾ? ਸਿੱਖ ਦਾ ਭਰੋਸਾ ਕਿਹਦੇ ਤੇ ਹੋਣਾ ਚਾਹੀਦਾ? ਗੁਰੂ ਮਾਨਿਓ। ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ। ਤੇ ਸਾਡੇ ਮਨ ਦੀਆਂ ਹਾਲਤਾਂ ਵੇਖ ਲਓ, ਅਸੀਂ ਤੇ ਜਿਹੜੀ ਸ਼ਖਸੀਅਤ ਨੂੰ ਪੂਜਣਾ ਉਹ ਸਮਾਂ ਵੇਖਦੇ ਹਾਂ ਵੀ ਟ੍ਰੈਂਡ ਕਿਹਦਾ ਚੱਲ ਰਿਹਾ, ਉਹਦੇ ਅੱਗੇ ਜਾ ਕੇ ਅਰਦਾਸ ਕਰਾਂਗੇ, ਛੇਤੀ ਸੁਣੀ ਜਾਏਗੀ। ਹਾਲਾਤ ਨੇ ਸਾਡੇ, ਸਾਨੂੰ ਗੁਰੂ ਤੇ ਭਰੋਸਾ ਨਹੀਂ, ਵਿਸ਼ਵਾਸ ਨਹੀਂ। ਅਸੀਂ ਇਹ ਵੇਖਦੇ ਹਾਂ ਵੀ ਹੁਣ ਜ਼ੋਰ ਕਿਹਦਾ ਚੱਲਦਾ, ਵੀ ਜਿਹਦਾ ਜ਼ੋਰ ਚੱਲਦਾ ਉਹਦੇ ਕੋਲ ਜਾ ਕੇ ਅਰਦਾਸ ਕਰਾਂਗੇ ਫਿਰ ਸੁਣੀ ਜਾਏਗੀ। ਗੁਰੂ ਗ੍ਰੰਥ ਸਾਹਿਬ ਅਰਦਾਸ ਨਹੀਂ ਸੁਣਦੇ? ਜੇ ਸਾਡਾ ਮਨ ਗੁਰੂ ਤੇ ਭਰੋਸਾ ਰੱਖਦਾ ਹੁੰਦਾ ਫਿਰ ਮੇਰੇ ਮਨ ਦੇ ਹਾਲਾਤ, ਮੇਰੇ ਹਾਲਾਤ ਜਿੱਦਾਂ ਦੇ ਮਰਜ਼ੀ ਹੁੰਦੇ, ਬਾਹਰ ਜੋ ਮਰਜ਼ੀ ਚੱਲੀ ਜਾਂਦਾ, ਮੇਰਾ ਮਨ ਗੁਰੂ ਤੇ ਭਰੋਸਾ ਰੱਖ ਕੇ ਕਹਿੰਦਾ ਨਹੀਂ ਮੈਂ ਅਰਦਾਸ ਕਰਾਂਗਾ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਕਰਾਂਗਾ, ਮੈਂ ਕਿਸੇ ਫੋਟੋ ਅੱਗੇ ਜਾ ਕੇ ਨਹੀਂ ਖੜੋਂਦਾ ਵੀ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਜੀ, ਨਹੀਂ। ਪਰ ਅਸੀਂ ਰੱਬ ਵੀ ਟ੍ਰੈਂਡ ਦੇ ਹਿਸਾਬ ਤੇ ਬਦਲਦੇ ਹਾਂ ਵੀ ਅੱਜ ਇਹਦਾ ਜ਼ੋਰ ਚੱਲਦਾ ਇਹਦੇ ਅੱਗੇ ਜੋਤ ਲਾਵਾਂਗੇ, ਕੱਲ੍ਹ ਨੂੰ ਦੂਜੇ ਦਾ ਜ਼ੋਰ ਚੱਲੇਗਾ ਉਹਦੇ ਅੱਗੇ ਜਾ ਕੇ ਧੂਫ ਲਾ ਦੇਵਾਂਗੇ, ਤੀਜੇ ਦਾ ਜ਼ੋਰ ਚੱਲੇਗਾ ਤੇ ਜੇ ਦੀਵਾ ਬਾਲਣਾ ਪਿਆ ਉਹ ਵੀ ਬਾਲ ਲਾਂਗੇ, ਤੇ ਜੇ ਚੌਥੇ ਦਾ ਚੱਲਿਆ ਤੇ ਚਿਰਾਗ ਵੀ ਬਾਲ ਆਵਾਂਗੇ। ਕਿੱਡੀ ਕੁ ਗੱਲ ਹੈ, ਅਸੀਂ ਸਮੇਂ ਅਨੁਸਾਰ ਚੱਲੇ, ਸਾਡਾ ਭਰੋਸਾ ਕਿੱਥੇ ਗਿਆ? ਕਿਉਂਕਿ ਮਨ ਆਪ ਹੁਦਰਾ ਹੈ, ਮਨ ਡੋਲੇ ਨਾ, ਅਨੰਤ ਨਾ ਕਾਹੂ ਡੋਲੇ, ਕਦੇ ਵੀ ਨਹੀਂ ਕਦੇ ਡੋਲੇ ਨਾ ਮਨ। ਫਿਰ ਸਾਹਿਬ ਕਹਿੰਦੇ ਮਨ ਜਿੰਦੇ ਅੜਾ ਫਲ ਪਾਇਆ,
ਉਹ ਪਹਿਲੋਂ ਮਨ ਨੂੰ ਭਰੋਸਾ ਦਵਾ ਕੇ ਟਕਾ ਤੇ ਲੈ ਵੀ ਮਨਾ ਟਿਕ ਜਾ, ਮਾਲਕ ਵੀ ਸਿੱਧਾ ਥੋੜੀ ਵੀ ਨਵਾਂ ਬੰਦਾ ਕੰਮ ਤੇ ਲੱਗਾ ਹੋਵੇ ਤੇ ਉਹ ਆਖੇ ਮਾਲਕ ਜੀ ਮੈਨੂੰ ਦੇ ਦਿਓ 5-7 ਲੱਖ ਰੁਪਇਆ ਉਧਾਰਾ, ਤੇ ਉਹ ਲੈ ਕੇ ਮੁੜ ਕੇ ਦਿਸੇ ਹੀ ਨਾ। ਪਹਿਲੋਂ ਮਾਲਕ ਦਾ ਭਰੋਸਾ ਬਣਾਉਣਾ ਪੈਂਦਾ ਨਾ, ਪਹਿਲੋਂ ਭਰੋਸਾ ਬਣਾਉਣਾ ਪੈਂਦਾ। ਜਦੋਂ ਭਰੋਸਾ ਬਣ ਜੇ ਫਿਰ ਮਾਲਕ ਆਪ ਕਹਿੰਦਾ ਜੇ ਲੋੜ ਹੋਈ ਤੇ ਲੈ ਲਈ ਸਾਡੇ ਤੋਂ, ਕੋਈ ਗੱਲ ਨਹੀਂ ਤੇਰੀ ਜ਼ਰੂਰਤ ਅਸੀਂ ਕੱਢਾਂਗੇ। ਤੇ ਜੇ ਹੋਵੇ ਨਵਾਂ ਨਵਾਂ ਫਿਰ ਉਹ ਇਹ ਵੀ ਕਹਿੰਦਾ ਵੀ ਜਿੰਨੇ ਕਿਹਦੇ ਬਣਦੇ ਉਹਦੇ ਤੋਂ ਘੱਟ ਹੀ ਰੱਖੋ, ਜੇ ਕਿਤੇ ਸਾਰੇ ਦੇਦੇ ਨੇ ਤਾਂ ਵੀ ਨਹੀਂ ਆਉਣਾ। ਮਾਲਕ ਇੱਦਾਂ ਹੀ ਕਰਦਾ ਨਾ ਵੀ ਇਹਦੇ ਜਿੰਨੇ ਕੁ ਬਣਦੇ ਉਹਦੇ ਨਾਲੋਂ ਵੀ 10 ਦਿਨਾਂ ਦੇ ਪੈਸੇ ਕੱਟ ਦਿਓ ਇਹਨੂੰ, ਵੀ ਜੇ 30 ਦਿਨਾਂ ਦੇ ਬਣਦੇ ਤੇ 20 ਦੇ ਦੇਣੇ, ਜੇ 30 ਦੇ ਸਾਰੇ ਦੇ ਦੇ ਤੇ ਇਹਨੇ ਕੱਲ ਨੂੰ ਕੰਮ ਤੇ ਨਹੀਂ ਆਉਣਾ। ਤੇ ਜਿੰਨਾ ਚਿਰ ਸਾਡੇ ਮਨ ਦਾ ਭਰੋਸਾ ਗੁਰੂ ਤੇ ਬਣੇ ਨਾ ਤੇ ਗੁਰੂ ਕੋਲੋਂ ਅਸੀਂ ਕੀ ਲੈ ਜਾਵਾਂਗੇ? ਗੁਰੂ ਨੂੰ ਤੇ ਪਤਾ ਹੈ, ਗੁਰੂ ਵੀ ਕਸਵੱਟੀ ਰੱਖ, ਪਹਿਲੋਂ ਆਪਾਂ ਜ਼ਿਕਰ ਕੀਤਾ ਨਾ ਗੁਰੂ ਕਸਵੱਟੀ ਲਾਉਂਦਾ, ਕੀ ਭਾਈ ਮੰਝ ਨੂੰ ਗੁਰੂ ਸਾਹਿਬ ਨੇ ਕਿਸੇ ਚੀਜ਼ ਤੋਂ ਵਾਂਝਿਆ ਰੱਖਿਆ ਮੁੜ ਕੇ? ਪਹਿਲੋਂ ਬਸ ਭਰੋਸਾ ਵੀ ਇਹ ਰਹਿ ਸਕਦਾ ਹੈ, ਮਨ ਦਾ ਵਿਸ਼ਵਾਸ ਵੇਖਿਆ ਪਹਿਲੋਂ ਵੀ ਰਹਿ ਸਕਦਾ ਹੈ, ਜੇ ਰਹਿ ਸਕਿਆ ਰਹੇ ਭਾਈ ਮੰਝ, ਫਿਰ ਗੁਰੂ ਸਾਹਿਬ ਨੇ ਕਿਹਾ ਤੂੰ ਮੇਰਾ ਪਿਆਰਾ ਹੈ, ਤੂੰ ਗੁਰੂ ਦਾ ਜਹਾਜ਼ ਹੈ, ਉਹ ਤੇਰੀ ਦਿੱਤੀ ਸਿੱਖਿਆ ਤੇ ਜਿਹੜਾ ਤੁਰੇਗਾ ਭਾਈ ਮੰਝ ਉਹਨੇ ਵੀ ਪਾਰ ਲੰਘ ਜਾਣਾ, ਤੂੰ ਤੇ ਗੁਰੂ ਕਾ ਬੋਹਿਥਾ ਹੈ। ਤੇ ਜੇ ਭਾਈ ਮੰਝ ਡੋਲ ਜਾਂਦਾ ਫਿਰ ਹੁਣ ਸਾਡੇ ਮਨ ਦੀ ਹਾਲਤ ਕੀ? ਅਸੀਂ ਕਹਿੰਦੇ ਹਾਂ ਮਨ ਚਿੰਦਿਆੜਾ ਫਲ ਮਿਲ ਜੇ, ਮਨ ਇੱਛੇ ਫਲ ਮਿਲ ਜਾਣ, ਉਹ ਪਹਿਲੋਂ ਮਾਲਕ ਨੂੰ ਤੇ ਪੁੱਛ ਲਈਏ ਵੀ ਮਾਲਕਾ ਤੇਰਾ ਭਰੋਸਾ ਸਾਡੇ ਤੇ ਬਣਿਆ ਕਿ ਨਹੀਂ। ਜਦੋਂ ਉਹਦਾ ਭਰੋਸਾ ਬਣੇਗਾ ਨਾ ਫਿਰ ਮਨ ਚਿੰਦਿਆੜਾ ਫਲ ਪਾਇਆ ਮੇਰੀ ਜਿੰਦੜੀਏ, ਫਿਰ ਮਨ ਇੱਛੇ ਫਲ ਮਿਲਦੇ ਨੇ। ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ, ਕਹਿੰਦੇ ਮਨ ਮੰਗੀ ਮੁਰਾਦ ਪੂਰੀ ਹੋ ਗਈ ਤੇ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਦੀ ਬਾਣੀ ਹੁਣ ਮਨ ਬੋਲਣ ਲੱਗ ਪਿਆ, ਹੁਣ ਮਨ ਨੇ

0: ਹਮ ਉਮਰ, ਪਿਤਾ ਦੇ ਹਮ ਉਮਰ, ਪਿਤਾ ਦੇ ਦੋਸਤ ਮਿੱਤਰ ਘਰੇ ਆਉਣ, ਆਪਾਂ ਸਤਿਕਾਰ ਕਰਦੇ ਹਾਂ, ਪੈਰੀਂ ਹੱਥ ਵੀ ਲਾਇਆ, ਨਮਸਕਾਰ ਵੀ ਕੀਤੀ, ਸਤਿਕਾਰ ਵੀ ਕੀਤਾ, ਹੈ ਨਾ, ਹਾਲ ਚਾਲ ਰਿਸਪੈਕਟ ਦਿੱਤੀ। ਪਿਓ ਤੇ ਇੱਕ ਹੀ ਹੈ ਨਾ, ਪਿਤਾ ਤੇ ਪਿਤਾ ਹੀ ਹੈ ਨਾ ਜੀ। ਕੀ ਇੱਦਾਂ ਹੋਇਆ ਵੀ ਪਿਤਾ ਦੇ ਦੋਸਤ ਮਿੱਤਰ ਘਰੇ ਆਉਣ, ਮੈਂ ਉਹਨਾਂ ਨੂੰ ਅਦਬ ਸਤਿਕਾਰ ਦੇਣ ਦੀ ਬਜਾਏ ਉਹਨਾਂ ਨੂੰ ਆਖਾਂ ਜੀ ਮੈਂ ਤੇ ਤੁਹਾਨੂੰ ਆਪਣਾ ਪਿਤਾ ਮੰਨਦਾ? ਹੋਇਆ ਪਿਓ ਤੇ ਇੱਕੋ ਹੀ ਹੈ, ਪਿਓ ਇੱਕੋ ਹੀ ਰਹਿਣਾ, ਤੇ ਸਾਡਾ ਪਿਓ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਤੋਂ ਬਿਨਾਂ ਕੋਈ ਨਹੀਂ ਹੈ। ਸਤਿਕਾਰ ਸਾਰਿਆਂ ਦਾ, ਪਰ ਪਿਓ ਇੱਕ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇਹਦੇ ਤੋਂ ਬਿਨਾਂ ਨਹੀਂ ਕੋਈ। ਤੇ ਜੇ ਸਿੱਖਾ ਤੇਰਾ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਨਾ, ਤੇਰਾ ਪਿਓ ਹੈ, ਪਿਓ ਦੇ ਦੋਸਤ ਦੀ ਆਖੀ ਗੱਲ ਤੇ ਯਕੀਨ ਕਰੇਗਾ ਕਿ ਪਿਓ ਦੀ ਆਖੀ ਤੇ ਯਕੀਨ ਕਰੇਗਾ? ਪਿਤਾ ਦੀ ਆਖੀ ਤੇ ਯਕੀਨ ਹੋਣਾ ਚਾਹੀਦਾ ਕਿ ਪਿਤਾ ਦੇ ਮਿੱਤਰ ਦੇ ਆਖੀ ਤੇ ਯਕੀਨ ਹੋਣਾ ਚਾਹੀਦਾ? ਪਿਓ ਦੀ ਆਖੀ ਤੇ ਭਰੋਸਾ ਪੱਥਰ ਤੇ ਲਕੀਰ, ਵੀ ਜਿਹੜੀ ਗੱਲ ਮੇਰੇ ਪਿਓ ਨੇ ਆਖੀ ਹੈ ਇਹ ਝੂਠੀ ਹੋ ਹੀ ਨਹੀਂ ਸਕਦੀ, ਆ ਭਰੋਸਾ ਹੋਵੇ। ਪਿਤਾ ਪਹਿਲਾਂ ਹੈ। ਖੈਰ, ਸਤਿਗੁਰੂ ਕਿਰਪਾ ਕਰਨ ਕਿਤੇ ਸਾਡੇ ਮਨਾਂ ਦਾ ਭਰੋਸਾ ਗੁਰੂ ਤੇ ਬਣ ਆਵੇ, ਮਨ ਵਿਸ਼ਵਾਸ ਕਰੇ ਗੁਰੂ ਉੱਤੇ, ਗੁਰੂ ਦਾ ਆਸਰਾ ਸਾਡਾ ਮਨ ਤੱਕੇ। ਬਾਕੀ ਰਹਿੰਦੇ ਸ਼ਬਦ ਦੀਆਂ ਵਿਚਾਰਾਂ ਆਪ ਸੰਗਤਾਂ ਗਲੇਰੇ ਦੀਵਾਨਾਂ ਅੰਦਰ ਸਾਂਝੀਆਂ ਕਰੋਗੀਆਂ। ਮਾਲਕ ਜੀ ਨੇ ਜੋ ਅੱਜ ਸਮਝਾਇਆ ਵੀ ਗੁਰੂ ਦੇ ਦਿੱਤੇ ਉਪਦੇਸ਼ ਉੱਤੇ ਜਦੋਂ ਮਨ ਚੱਲਣ ਲੱਗ ਪਿਆ, ਫਿਰ ਮਨ ਦਾ ਪ੍ਰੇਮ ਗੁਰੂ ਨਾਲ ਬਣ ਗਿਆ, ਅਕਾਲ ਪੁਰਖ ਨਾਲ ਬਣ ਗਿਆ, ਤੇ ਮਨ ਅਕਾਲ ਪੁਰਖ ਦੇ ਪ੍ਰੇਮ ਰਸ ਨੂੰ ਮੰਨਣ ਲੱਗ ਪਿਆ। ਸਤਿਗੁਰੂ ਅੱਗੇ ਝੋਲੀਆਂ ਅੱਡ ਕੇ ਰੋਜ਼ ਕਿਹਾ ਕਰੋ, ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਤਾਂ ਜੋ ਸਾਡੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।
1: ਗੁਰਮਤ ਮਨ ਠਹਿਰਾਈਏ ਮੇਰੀ ਜਿੰਦੜੀਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਵਾਈਆਂ ਸਬਦ ਤਾਂ ਗਾਵੋ ਹਰੀ ਕੇ ਰਾਮਨ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ।

ਤੇਗ ਫਤਿਹ। ਬਿਰਗ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ, ਸਿੱਖ

ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤੇਲ ਫੁੱਲ ਪੇਟਾ

ਵਿੱਚ ਬਤੀਤ ਕਰਵਾ ਬਨਾਮ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ

ਸਤਨਾਮ ਵਾਹਿਗੁਰੂ ਸਾਹਿਬ ਜੀ।

दर्शन पर से गुरु।

वाहे गुरु। वाहे गुरु। वाहे गुरु जी का खालसा। वाहे गुरु।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਕ ਤੇ, ਤੁਮਰੀ ਕਿਰਪਾ ਮੈਂ ਸੁਖ ਨੇਰ, ਕੋਈ ਨ ਜਾਣੈ ਤੁਮਰਾ ਉਚੇ ਤੇ ਉੱਚਾ ਭਗਵੰਤ, ਸਗਲ

ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗ ਦੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਬਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵਿਤਾਏ ਸਭ ਥਾਈ ਹੋਇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਵਿਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਦੀ ਗਵਾਹੀ ਦੇਖ ਕੇ ਅੰਗਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਖਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਸਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿਚੇਤਾਵਨ ਕਾ ਸੁਖ ਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆਰੇ ਆਇਤ ਦੇਖ ਕੇ ਫਤਿਹ ਬਿਰਧ ਕੀ ਪੈ ਪੰਥ ਕੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ

ਤਾਂ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਜੀਵਾ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲੰਗੀ ਧਰ ਸੱਚੇ ਪਾਤਸ਼ਾਹ।

ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਵਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣੇ ਔਖਾ ਸੱਚਾ ਨਾਉਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾ

ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦਿਆ ਵਿਛੋੜਿਆ ਆ ਮਿਲਾਇਆ ਤੂੰ ਦਰੀਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇ ਵਿਯੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਰੜੈ ਭਾਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕ ਜੋ ਮਹੋ ਪਗ ਨਹੀਂ ਚਾਲੇ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤਿਨਕੀ ਸ਼ਰਣਾ ਜੈਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ੍ਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹੋ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਨਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਨਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਾਈ ਅੰਮ੍ਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਭਾ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਾਬੈਰਨ ਕੋ ਆਇ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
तुम्हें छाड़ कोई अवर ना ध्याऊं, जो बर चहो सो तुम ते पाऊं। सेवक सिखा मारे तारी है, चुन चुन शतर हमारे मारी है। आभाद मुझे उबरिए, मरण काल का त्रास निवरिए। हो जो सदा हमारे पच्छा, श्री अस्तु जो करी हो रक्षा। राख लियो मोहे राखण हारे, साहेब संत सहाय प्यारे। दीन बन दुष्टन के हंता, तुम हो पुरी चतर दस कंता। काल पाए ब्रह्मा बपथरा, काल पाए शिवजू अवतरा। काल पाए कर बिसन प्रकाशा, सकल काल का किया तमाशा। जमन काल जोगी शिव कियो, वेद राज ब्रह्मा जू थियो। जमन काल सब लोक सवारा, नमस्कार है ताहे हमारा। जमन काल सब जगत बनायो, देव दैंत जक्षण उपजायो। आदि अंत एक है अवतारा, सोई गुरु समझियो हमारा। नमस्कार तिस ही को हमारी, सकल प्रजा जिन आप सवारी। सेवकन को सेव गुण सुख दियो, शत्रण को पलमो बद कियो। काड़ काड़ के अंतर की जानत, भले बुरे की पीर पछानत। चिंटी ते कुंचर अस थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछन्ने, काट काट के पाड़ पाड़ की जन्ने। जब उदकर्क करा कर तारा, प्रजा हरत तव देहे अपारा। जब आकर्क कर तो हूँ कब हूँ, तुम मैं मिलत दहे थर सब हूँ। जेते बदन श्रेष्ठ सब तारे, आप अपनी बोझ उचार है। तुम सब ही ते रहित नरालम, जानत बेद भेद अर आलम। रंकार निर्विकार निरलंब, आद अनीर अनाद असंभ। ताका मूड़ उचारत पिता, जाको भेव ना पावत बेदा। ताको कर पाहण अनुमानत, महामूढ़ कछ भेद ना जानत। महादेव को कहत सदा शिव, रंकार का चीनत नह भिव। आप आपनी बुध है जेती, बरनत पिन्न पिन्न तो है तेती। तुमरा लखा ना जाए पसारा, के बिद सजा प्रथम संसारा। एक रूप अनूप स्वरूपा, रंक भयो राव कहीं पूपा। अंडज जे रज से तज कीनी, उत्पुज खान बहर रच दीनी। कहो फूल राजा हवे बैठा, कहो सिमट भयो शंकर अकैठा। सगरी सृष्ट दखाए अचंप, आजुगा स्रूप स्यंप। अब रक्षा मेरी तुम करो, सिखे उबारे असिख संघरो।
दुष्ट जिते उठवत उत्पाता, सकल मलेच करो रण गाता। जे आस्तु तव शरणी परे, तिनके दुष्ट दुख तहाँ मरे। पुरख जमन पग परे तिहारे, तिनके तुम संकट सवटारे। जो काल को इक बार ते है, ताके काल निकट नह एह। रक्षा होए ताही सब कल्ला, दुष्ट अरिष्ट टरे तत्काला। कृपा दृष्ट तन जहे न हरेओ, ताके ताप तनक मय हरे हो। रिद्ध सिद्ध कर्म सब होई, दुष्ट शहा शवै सके ना कोई। एक बार जिन तुम्हें संवारा, काल वांसते ताहे उबारा। जिन नर नाम तिहारो कहा, दारिद दुष्ट दोख ते रहा। खड़ग के मैं शरण तिहारी, आप हाथ दे लेहो उबारी। सर्व ठो मोहो सहाई, दुष्ट दोख ते लेहो बचाई। खड़ग के

श्लोक महला पंजवा तेरा कीता जातो नहीं।

परे को गुण नाही, आपे तरस पायोई, तरस पया बेहरा मत होई।

हे गुरु जी का खालसा वाहे गुरु जी की फतेह।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਏ ਤੋ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾ

ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਧਾ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਬਹੁ ਸ਼ਾਸਤਰ ਬਹੁ ਸਿਮਰਤੀ ਭਿਖੈ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਨਿਰਗੁਣੀਆਰ ਏ ਅੰਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਕਾਮ ਕ੍ਰੋਧ ਅਰ ਲੋਮੋ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਦੇਨਹਾਰ ਪ੍ਰਭ ਛੋੜ ਕੈ ਲਾਗੇ ਆਣ ਸੁਆਏ ਨਾਨਕ ਕਹੂ ਨ ਸੀਜਈ ਬਿਨ ਨਾਵੇਂ ਪਤ ਜਾਏ ਸੋ ਕਹੋ ਟਲ ਗੁਰ ਸੇਵੀਐ ਆਹਿਨ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਪੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰਸ਼ਾਂ ਹਾਂ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀ ਹੈ ਸਵਨਾ ਦਾ ਬੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਹਾਂ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਮ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਰਾਹ
जय हर सिमरन पया तह उपाद गत कीनी।

ਨੀ ਜਪ ਹਰ ਭਵਜਲ ਤਰਨਾ ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ।

ਇੰਨੀ ਜਪ ਹਰ ਪਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਪਿਛਲੇ ਦਿਨੀ ਜੋ ਆਪ ਜੀ ਨੇ ਇਤਿਹਾਸ ਸਰਵਣ ਕੀਤਾ, ਅੱਜ ਫਿਰ ਉਸ ਇਤਿਹਾਸ ਦੀ ਲੜੀ ਨੂੰ ਅਗਾਂਹ ਨੂੰ ਤੋਰਦਿਆਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਲਈਏ, ਜਿਨ੍ਹਾਂ ਨੇ ਨਿਰੰਤਰ ਇਤਿਹਾਸ ਸੁਣਿਆ ਹੈ ਉਹਨਾਂ ਨੂੰ ਯਾਦ ਹੋਏਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸ਼੍ਰੀ ਕੇਸਗੜ੍ਹ ਸਾਹਿਬ ਪਵਿੱਤਰ ਅਸਥਾਨ ਸਤਿਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਅਨੰਤ ਪ੍ਰਾਣੀਆਂ ਨੇ ਆ ਕੇ ਖੰਡੇ ਦੀ ਪਹੁਲ ਲੈ ਕੇ ਸਿੰਘ ਔਰ ਸਿੰਘਣੀਆਂ ਸੱਜਣਾ ਕੀਤਾ। ਰੋਜ਼ਾਨਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੇਅੰਤ ਸਿੱਖ ਸੰਗਤਾਂ ਆ ਰਹੀਆਂ ਹਨ ਔਰ ਆਪ ਬੇਨਤੀ ਕਰਕੇ ਕਿ ਸਰ ਸਤਿਗੁਰੂ ਮਹਾਰਾਜ ਪਾਤਸ਼ਾਹ ਇਹ ਖੰਡੇ ਦੀ ਪਹੁਲ ਸਾਨੂੰ ਵੀ ਦਿਓ, ਇਹ ਅੰਮ੍ਰਿਤ ਸਾਨੂੰ ਵੀ ਬਖਸ਼ੋ, ਕਿਉਂਕਿ ਇਹ ਉਹ ਅੰਮ੍ਰਿਤ ਹੈ ਜੋ ਬਿਨਾਂ ਭਾਗਾਂ ਤੋਂ ਨਹੀਂ ਮਿਲਦਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਇਹ ਤਾਂ ਅੰਮ੍ਰਿਤ ਪਾਇਆ ਜਾ ਸਕਦਾ ਹੈ ਆਤਮਕ ਰਸ ਜੇ ਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰ ਦੇਣ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੇਅੰਤ ਸੰਗਤਾਂ ਜੁੜ ਰਹੀਆਂ ਨੇ, ਖਾਲਸਾ ਪੰਥ ਦੇ ਵਿੱਚ ਬਰਕਤ ਪੈ ਰਹੀ ਹੈ। ਕਵੀ ਜੀ ਸਾਡਾ ਧਿਆਨ ਭਾਈ ਨੰਦ ਲਾਲ ਜੀ ਵੱਲ ਲਿਜਾਣਾ ਚਾਹੁੰਦੇ ਨੇ, ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅਥਾਹ ਪਿਆਰ ਹੈ। ਅਥਾਹ ਪਿਆਰ ਦਾ ਮਤਲਬ ਕਿ ਭਾਈ ਨੰਦ ਲਾਲ ਜੀ ਦੇ ਅੰਦਰ ਜੋ ਪ੍ਰੇਮ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰੇਮ ਦੀ ਤੁਲਨਾ ਕਿਸੇ ਦੇ ਨਾਲ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਕਵੀ ਸੰਤੋਖ ਸਿੰਘ ਜੀ ਭਾਈ ਸਾਹਿਬ ਜੀ ਦੇ ਜਨਮ ਤੋਂ ਵਿਚਾਰ ਲੈ ਕੇ ਚੱਲਣਾ ਚਾਹੁੰਦੇ ਨੇ ਕਿ ਜਨਮ ਔਰ ਉਹਨਾਂ ਦੇ ਬਚਪਨ ਦਾ ਸੁਭਾਅ ਕਿੱਦਾਂ ਦਾ ਰਿਹਾ। ਫਿਰ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਆਉਣਾ, ਇਹ ਇਤਿਹਾਸ ਦੇ ਵਿੱਚ ਅੱਜ ਆਪਾਂ ਜਾਣਨ ਦਾ ਯਤਨ ਕਰਾਂਗੇ। ਕਵੀ ਸੰਤੋਖ ਸਿੰਘ ਜੀ ਗੁਰ ਇਤਿਹਾਸ ਦਾ ਜ਼ਿਕਰ ਕਰਦੇ ਹਨ।
1: ਖਤਰੀ ਹੋ ਤੋ ਮਹਾਨ ਧਨਵੰਤਾ।
0: ਖੱਤਰੀ ਜਿਨ੍ਹਾਂ ਦੇ ਘਰ ਦੇ ਵਿੱਚ ਭਾਈ ਨੰਦ ਲਾਲ ਜੀ ਦਾ ਆਉਣਾ ਹੋਇਆ ਹੈ, ਪਿਤਾ ਦਾ ਨਾਮ ਹੈ ਭਾਈ ਛੱਜੂ ਰਾਮ, ਇਹ ਖੱਤਰੀਆਂ ਦੇ ਵਿੱਚੋਂ ਹਨ।
1: ਤਿਸ ਕੇ ਗ੍ਰਹਿ ਜਨਮੇ ਹੋ ਮਤਵੰਤਾ।
0: ਤਿਸ ਕੇ ਗ੍ਰਹਿ, ਉਹਨਾਂ ਦੇ ਘਰ ਦੇ ਵਿੱਚ ਉੱਚੀ ਮਤ ਦੇ ਧਾਰਨੀ ਜਿਨ੍ਹਾਂ ਨੂੰ ਅਸੀਂ ਭਾਈ ਨੰਦ ਲਾਲ ਜੀ ਆਖਦੇ ਹਾਂ, ਤਿਨ੍ਹਾਂ ਦਾ ਜਨਮ ਹੁੰਦਾ ਹੈ।
1: ਧਰਮ ਵੈਸ਼ਨੋ ਧਾਰਨ ਕਰੇ।
0: ਔਰ ਇਹ ਗਜ਼ਨੀ ਦਾ ਇਲਾਕਾ ਹੈ ਜਿੱਥੇ ਇਹਨਾਂ ਦਾ ਜਨਮ ਹੁੰਦਾ ਹੈ। ਪਰਿਵਾਰ ਜਿਹੜਾ ਹੈ ਉਹ ਵੈਸ਼ਨੂ ਪਰਿਵਾਰ ਹੈ। ਉਸ ਮੁਤਾਬਕ ਦੇਖੋ, ਬੱਚੇ ਦਾ ਜਿਸ ਘਰ ਦੇ ਵਿੱਚ ਜਨਮ ਹੋਣਾ, ਉਹ ਜਿਹੜੇ ਰੀਤੀ ਰਿਵਾਜ ਨੇ ਉਸੇ ਮੁਤਾਬਕ ਹੀ ਕੀਤੇ ਜਾਂਦੇ ਨੇ। ਜੇ ਇਸਲਾਮ ਧਰਮ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ, ਹਾਲਾਂਕਿ ਪੈਦਾ ਹੋਣ ਵਾਲੇ ਦੇ ਮੱਥੇ ਉੱਤੇ ਮੋਹਰ ਨਹੀਂ ਲੱਗੀ ਹੁੰਦੀ ਵੀ ਉਹ ਕਿਸ ਧਰਮ ਦਾ ਔਰ ਕਿਸ ਮਜ਼ਹਬ ਦਾ ਹੈ, ਕਿਹੜੀ ਜਾਤ ਕਿਹੜੀ ਬਰਾਦਰੀ ਦਾ ਹੈ, ਕਿਸੇ ਦੇ ਮੱਥੇ 'ਤੇ ਮੋਹਰ ਨਹੀਂ ਲੱਗੀ ਹੁੰਦੀ। ਪਰਮਾਤਮਾ ਨੇ ਕੇਵਲ ਇਨਸਾਨ ਬਣਾਇਆ, ਕੇਵਲ ਮਨੁੱਖ ਬਣਾਇਆ। ਹਾਂ, ਜਿਹੜੀ ਸਾਡੀ ਅਸਲ ਜਾਤੀ ਹੈ, ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਹਾਂ ਵੀ ਫਲਾਣਾ ਕਿਹੜੀ ਜਾਤ ਦਾ ਹੈ, ਫਲਾਣਾ ਕਿਹੜੀ ਬਰਾਦਰੀ ਦਾ ਹੈ, ਪਰ ਜਦੋਂ ਅਸੀਂ ਪਰਮੇਸ਼ਵਰ ਵੱਲੋਂ ਪੈਦਾ ਕੀਤੇ ਹੋਏ ਇਸ ਮਨੁੱਖ ਨੂੰ ਦੇਖਾਂਗੇ, ਜਿਹੜੀ ਅਸਲ ਜਾਤੀ ਹੈ ਉਹ ਮਨੁੱਖਾ ਜਾਤੀ ਹੈ। ਅਸੀਂ ਜਿਹੜੀ ਸ਼੍ਰੇਣੀ ਦੇ ਹਾਂ, ਜਾਤੀ ਦੇ ਹਾਂ, ਉਹ ਮਨੁੱਖਾ ਜਾਤੀ ਦੇ ਹਾਂ। ਜਿਵੇਂ ਪਸ਼ੂ ਜਾਤੀ ਹੈ, ਪੰਛੀ ਜਾਤੀ ਹੈ, ਜਾਨਵਰ ਜਾਤੀ ਹੈ, ਇਸੇ ਤਰ੍ਹਾਂ ਮਨੁੱਖ ਵੀ ਇੱਕ ਜਾਤੀ ਹੈ। ਪਰ ਮਨੁੱਖਾਂ ਜਾਤੀ ਨੂੰ ਖਤਮ ਕਰਕੇ ਵੱਖ ਵੱਖ ਜਾਤਾਂ ਵਿੱਚ ਸਾਨੂੰ ਉਲਝਾ ਦਿੱਤਾ ਗਿਆ। ਅਸੀਂ ਚਾਰ ਹਿੱਸਿਆਂ ਦੇ ਵਿੱਚ ਵੰਡੇ ਗਏ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਅਸੀਂ ਵੰਡੇ ਗਏ, ਪਰ ਜਦੋਂ ਪਰਮਾਤਮਾ ਨੇ ਇਹ ਪੈਦਾ ਕੀਤਾ ਮਨੁੱਖ, ਇਹ ਕੇਵਲ ਮਨੁੱਖਾ ਜਾਤੀ ਵਿੱਚ ਪੈਦਾ ਹੋਇਆ ਹੈ। ਇਸ ਲਈ ਸਾਡੀ ਸਾਰਿਆਂ ਦੀ ਜਾਤ ਇੱਕੋ ਹੀ ਹੈ, ਉਹ ਹੈ ਮਨੁੱਖ ਜਾਤ। ਦੂਸਰੀ ਗੱਲ, ਜਿਸ ਘਰ 'ਚ ਪੈਦਾ ਹੋਏ ਹਾਂ ਉਹਦੀ ਮੋਹਰ ਲੱਗ ਜਾਣੀ ਹੈ। ਜੇ ਸਨਾਤਨ ਧਰਮ 'ਚ ਪੈਦਾ ਹੋਇਆ ਤਾਂ ਸਨਾਤਨੀ ਹੈ, ਇਸਲਾਮ ਧਰਮ ਦੇ ਵਿੱਚ ਪੈਦਾ ਹੋਇਆ ਤਾਂ ਇਸਲਾਮੀ ਹੈ। ਜੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਇਆ ਤਾਂ ਇਹ ਸਿੱਖ ਹੈ। ਜਿਹੜੇ ਘਰ ਦੇ ਵਿੱਚ ਭਾਈ ਨੰਦ ਲਾਲ ਜੀ ਦਾ ਆਉਣਾ ਹੋਇਆ, ਗਜ਼ਨੀ ਦਾ ਉਹ ਇਲਾਕਾ ਹੈ, ਅਤੇ ਇਹ ਜਿਹੜੇ ਨੇ ਇਹ ਵੈਸ਼ਨੂ ਨੇ, ਜਦੋਂ ਇਹਨਾਂ ਦਾ ਜਨਮ ਹੁੰਦਾ ਹੈ।
1: ਇਸ ਕੋ ਪਿਤਾ ਭਾਉ ਮਨ ਧਰੇ।
0: ਕਹਿੰਦੇ ਨੇ ਪਿਤਾ ਦੇ ਘਰ ਦੇ ਵਿੱਚ ਪੁੱਤਰ ਦਾ ਜਦੋਂ ਜਨਮ ਹੋਇਆ ਤੇ ਪਿਤਾ ਦੇ ਅੰਦਰ, ਮਾਂ ਬਾਪ ਦੇ ਅੰਦਰ ਬਹੁਤ ਖੁਸ਼ੀ ਹੈ, ਚਾਹ ਹੈ ਕਿ ਪਰਮਾਤਮਾ ਨੇ ਸਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੀ ਹੈ।
1: ਜਬ ਦਵਾਦਸ ਸੰਮਤ ਕੋ ਹੋਵਾ।
0: ਜਦੋਂ ਦਵਾਦਸ 12 ਸਾਲ ਦੀ ਉਮਰ ਹੋਈ ਹੈ, ਕਿਉਂਕਿ 12 ਸਾਲ ਦੀ ਉਮਰ ਇਹ ਬਾਲਪਨ ਦੀ ਮੰਨੀ ਗਈ ਹੈ। 12 ਸਾਲ ਤੱਕ, 12 ਵਰਸ ਬਾਲਪਨ ਬੀਤੇ, ਜਾਂ 10 ਬਾਲ ਤਨ 20 ਰਵਣ ਤੀਸਾਂ ਕਾ ਸੁੰਦਰ ਕਹਾਵੇ। 10-12 ਸਾਲ ਉਮਰ ਬਾਲਪਨ ਹੈ। ਜਦੋਂ ਭਾਈ ਨੰਦ ਲਾਲ ਜੀ ਦੀ ਉਮਰ 12

0: मन दे विच एक ख्याल आया कि पुत्र नाम नंद लाल रखिया है, क्योंकि जिस घर च पैदा हुए है नंद लाल नाम भाई तो असी वरतदे हाँ, क्योंकि वह गुरु घर दे नाल जुड़ गए, ये भाई शब्द असी तां वरतदे हाँ। और जदों इन्हां दा गुरु घर च आउणा है उदों भाई शब्द है, उस तो पहला नहीं, उस तो पहला नंद लाल ही नाम है। कहिंदे जदों नंद लाल जी 12 साल दे होए ते पिता जी ने एक दिन विचारना कीता,
1: अब है उचित कंठी बंद भावना,
0: वे हुण समा आ गया जो इन्हां दे रस्मां ने रीति रिवाज ने वे गल दे विच कंठी पा के ते गुरु धारण करना। 12 साल दी उम्र विच गल दे विच कंठी पाउणी और गुरु धारण करना। गुरु के सिखां दे घरां दे विच तां बच्चा जदों जन्म लैंदा ना उदों ही उहदे कन्नां विच वाहिगुरु दा मंत्र पा दित्ता जांदा है, उहदे कन्नां विच मूल मंत्र दा पाठ कर दित्ता जांदा है। इत्थे जदों कहिंदे 12 साल दी आरजू होई ते पिता जी ने आख्या भी हुण गल विच कंठी पाउण भाव गुरु ग्रहण करन दा समां पुत्र दा आ गया है।
1: और विचार किए गुरु बुलावना,
0: इन्हां ने जड़ा अपना गुरु धारण कीता होया सी ਉਹ ਫਿਰ ਕਹਿੰਦੇ ਆਪਣੇ ਗੁਰੂ ਨੂੰ ਬੁਲਾਉਣਾ ਕੀਤਾ,
1: ਹਿਤ ਉਪਦੇਸ਼ ਬਿਠਾਇਓ ਪਾਸ,
0: ਔਰ ਕਹਿੰਦੇ ਨੇ ਗੁਰੂ ਜਿਹੜਾ ਸੀ ਉਹ ਇਹਨਾਂ ਦਾ ਆਇਆ ਪੁੱਤਰ ਨੂੰ ਸਮਝਾਉਣ ਵਾਸਤੇ ਕੋਲ ਬਿਠਾਇਆ ਹੈ।
1: ਕਹੇ ਸੁਤ ਸੋ ਹਮ ਹੈ ਹਰਦਾਸ,
0: ਕਹਿੰਦੇ ਪੁੱਤਰ ਜੀ ਅਸੀਂ ਹਰੀ ਦੇ ਦਾਸ ਜਿਹੜੇ ਆ ਉਹ ਹੁੰਦੇ ਹਾਂ।
1: ਗੁਰੂ ਵੈਸ਼ਨੋ ਧਾਰਨ ਕਰੋ,
0: ਤੇ ਆ ਸਾਡੇ ਗੁਰੂ ਨੇ, ਗੁਰੂ ਕੁੱਲ ਕਹਿ ਲਓ, ਜਿਹੜੇ ਕੁੱਲ ਵਿੱਚ ਗੁਰੂ ਚੱਲਦੇ ਆ ਰਹੇ ਆ, ਇਹ ਜਿਹੜੇ ਵੈਸ਼ਨੋ ਸਾਡੇ ਗੁਰੂ ਹਨ, ਜਿਹੜੀ ਕੁੱਲ ਦੇ ਵਿੱਚ ਅਸੀਂ ਜਿਨ੍ਹਾਂ ਨੂੰ ਮੰਨਦੇ ਆਏ ਹਾਂ।
1: ਤਿਸ ਆਗਿਆ ਕੇ ਨਿਤ ਅਨੁਸਰੋ,
0: ਤੁਸੀਂ ਹੁਣ 12 ਸਾਲ ਦੇ ਹੋ ਗਏ ਹੋ, ਤੁਹਾਨੂੰ ਹੁਣ ਗੁਰੂ ਧਾਰਨ ਕਰਨਾ ਚਾਹੀਦਾ ਹੈ, ਇਹਨਾਂ ਦਾ ਉਪਦੇਸ਼ ਲੈਣਾ ਚਾਹੀਦਾ ਹੈ। ਔਰ ਤਿਸ ਆਗਿਆ ਕੇ ਨਿਤ ਅਨੁਸਾਰੋ, ਅੱਜ ਤੋਂ ਤੁਸੀਂ ਇਹਨਾਂ ਦੇ ਅਨੁਸਾਰ ਜਿਹੜਾ ਉਹ ਚੱਲਣਾ ਹੈ।
1: ਕੰਠੀ ਆਪਣੇ ਕੰਠ ਬੰਧਾਵੋ,
0: ਜਿਵੇਂ ਗਲ ਦੇ ਵਿੱਚ ਜਨੇਊ ਪਾਇਆ ਜਾਂਦਾ ਹੈ, ਜਿਵੇਂ ਅਸੀਂ ਵੀ ਖੰਡੇ ਦੀ ਪੌਲ ਲੈ ਕੇ ਗੁਰੂ ਵਾਲੇ ਬਣਦੇ ਹਾਂ, 5 ਕਕਾਰ ਜਿਹੜੇ ਆ ਉਹ ਤਨ 'ਤੇ ਸੱਜਦੇ ਆ, ਇਸੇ ਤਰ੍ਹਾਂ ਕਹਿਣ ਲੱਗੇ ਵੀ ਇਹ ਤੁਹਾਨੂੰ ਕੰਠੀ ਦੇਣਗੇ ਜਿਹੜੀ ਤੁਸੀਂ ਆਪਣੇ ਗਲ 'ਤੇ ਪਾਉਣੀ ਹੈ। ਔਰ ਅੱਜ ਤੋਂ ਤੁਸੀਂ ਜਿਹੜੇ ਹੋ ਇਹਨਾਂ ਦੇ ਉਪਦੇਸ਼ ਦੇ ਨਾਲ ਚੱਲਣਾ ਹੈ।
1: ਧਰਮ ਵੈਸ਼ਨੋ ਕੇ ਮਹਿ ਆਵੋ,
0: ਇਹ ਜਿਹੜਾ ਧਰਮ ਵੈਸ਼ਨੋ ਧਰਮ ਹੈ ਅੱਜ ਤੋਂ ਤੁਸੀਂ ਉਹਦੇ ਵਿੱਚ ਪ੍ਰਵੇਸ਼ ਕਰਨਾ ਹੈ।
1: ਹਿਮ ਕਹਿ ਲਿਓ ਬੁਲਾਏ ਵੈਰਾਗੀ,
0: ਕਹਿੰਦੇ ਇਸ ਤਰ੍ਹਾਂ ਪਹਿਲਾਂ ਵੱਖਰਾ ਜਿਹਾ ਕਰਕੇ ਪੁੱਤਰ ਨੂੰ ਸਮਝਾਇਆ ਵੀ ਸਾਡੇ ਗੁਰੂ ਕੁੱਲ ਜਿਹੜੇ ਨੇ ਉਹ ਆਏ ਨੇ, ਉਹ ਤੁਹਾਡੇ ਗਲ ਵਿੱਚ ਕੰਠੀ ਪਾਉਣਗੇ, ਤੁਸੀਂ ਉਹਨਾਂ ਨੂੰ ਅੱਜ ਤੋਂ ਗੁਰੂ ਧਾਰਨ ਕਰਨਾ, ਉਹਨਾਂ ਦੇ ਉਪਦੇਸ਼ ਨੂੰ ਸੁਣ ਕੇ ਉਹਦੇ 'ਤੇ ਅਮਲ ਕਰਨਾ ਹੈ। ਪਹਿਲਾਂ ਸਮਝਾ ਦਿੱਤਾ, ਫਿਰ ਕਹਿੰਦੇ ਨੇ ਉਹ ਜਿੱਥੇ ਉਹਨਾਂ ਨੂੰ ਬਿਠਾਇਆ ਉੱਥੇ ਫਿਰ ਉਹਨਾਂ ਕੋਲ ਲੈ ਕੇ ਜਾਂਦੇ ਹਨ।
1: ਨੰਦ ਲਾਲ ਹੋਏ ਨਾਨੁਰਾਗੀ,
0: ਕਹਿੰਦੇ ਭਾਈ ਨੰਦ ਲਾਲ ਜੀ ਨੇ ਪਿਤਾ ਜੀ ਦੇ ਬੋਲ ਸੁਣੇ ਤਾਂ ਨੇ ਪਰ ਮਨ ਪ੍ਰਸੰਨ ਨਹੀਂ ਹੋਇਆ, ਮਨ ਨੂੰ ਇਹ ਗੱਲ ਜਿਹੜੀ ਸੀ ਉਹ ਚੰਗੀ ਨਹੀਂ ਲੱਗਦੀ ਹੈ।
1: ਗੁਰ ਨੇ ਭਨਿਓ ਧਰਮ ਕੋ ਤਾਰ,
0: ਜਦੋਂ ਸਾਹਮਣੇ ਲਿਆ ਕੇ ਬਿਠਾ ਦਿੱਤਾ ਪਿਤਾ ਜੀ ਨੇ, ਫਿਰ ਗੁਰ ਨੇ ਭਨਿਓ, ਜਿਹੜਾ ਇਹ ਵੈਸ਼ਨੋ ਗੁਰੂ ਸੀ ਵੈਰਾਗੀ ਗੁਰੂ, ਕਹਿੰਦੇ ਨੇ ਉਹਨੇ ਭਨਿਓ ਬੋਲਣਾ ਕੀਤਾ, ਧਰਮ ਕੋ ਤਾਰ ਵੀ ਪੁੱਤਰ ਜੀ ਨੰਦ ਲਾਲ ਜੀ ਅੱਜ ਤੁਸੀਂ ਇਸ ਜਿਹੜਾ ਅਸੀਂ ਤੁਹਾਨੂੰ ਬਚਨ ਕਵਾਂਗੇ ਉਹ ਮੰਨਣਾ ਵੀ ਹੈ, ਔਰ ਅੱਜ ਤੁਸੀਂ ਜਿਹੜਾ ਇਹ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ।
1: ਕੰਠੀ ਪਾਵੋ ਕੰਠ ਮਝਾਰ,
0: ਆਹ ਜਿਹੜੀ ਕੰਠੀ ਹੈ ਇਹਨੂੰ ਆਪਣੇ ਕੰਠ ਦੇ ਵਿੱਚ ਗਲ ਦੇ ਵਿੱਚ ਜਿਹੜਾ ਇਹਨੂੰ ਪਾਉਣਾ ਕਰੋ।
1: ਨੰਦ ਲਾਲ ਕਰ ਜੋਰ ਬਖਾਨਾ।
0: ਨੰਦ ਲਾਲ ਜੀ ਪਹਿਲਾਂ ਪਿਤਾ ਜੀ ਨੇ ਸਮਝਾਇਆ ਪਰ ਮਨ ਨੂੰ ਗੱਲ ਢੁਕੀ ਨਹੀਂ, ਮਨ ਨੂੰ ਗੱਲ ਲੱਗੀ ਨਹੀਂ ਵੀ ਇਹ ਠੀਕ ਨਹੀਂ ਹੈ। ਜੋ ਇਹ ਪਰੰਪਰਾ ਚੱਲਦੀ ਆ ਰਹੀ, ਰਸਮ ਚੱਲਦੀ ਆ ਰਹੀ ਹੈ, ਇਹ ਠੀਕ ਨਹੀਂ ਲੱਗਿਆ। ਜਦੋਂ ਗੁਰੂ ਅੱਗੇ ਬਿਠਾਇਆ ਤੇ ਗੁਰੂ ਨੇ ਕਿਹਾ ਕੰਠੀ ਪਾਵੋ ਕੰਠ ਮਝਾਰ, ਯਾ ਕੰਠੀ ਹੈ ਇਹਨੂੰ ਆਪਣੇ ਗਲ ਵਿੱਚ ਪਾ। ਨੰਦ ਲਾਲ ਕਰ ਜੋਰ ਬਖਾਨਾ, 12 ਸਾਲ ਦੀ ਉਮਰ 'ਚ ਹੱਥ ਜੋੜ ਕੇ ਫਿਰ ਸਾਹਮਣੇ ਬੈਠੇ ਗੁਰੂ ਨੂੰ ਨੰਦ ਲਾਲ ਜੀ ਆਖਣ ਲੱਗੇ,
1: ਇਸ ਕੰਠੀ ਤੇ ਆਨੰਦ ਨਾ ਜਾਣਾ।
0: ਵਿਆਹ ਜਿਹੜੀ ਤੁਸੀਂ ਮੇਰੇ ਗਲ ਵਿੱਚ ਕੰਠੀ ਪਾਉਣੀ ਆ, ਇਹਨੇ ਮੇਰੇ ਅੰਦਰ ਉਹ ਖੁਸ਼ੀ ਉਹ ਆਤਮਕ ਖੇੜਾ ਨਹੀਂ ਬਣਾਉਣਾ ਵੀ ਜਿਹੜੀ ਕੰਠੀ ਤੁਸੀਂ ਮੇਰੇ ਗਲ 'ਚ ਪਾਉਣ ਲੱਗੇ ਹੋ ਕਿ ਇਹਦੇ ਨਾਲ ਮੇਰਾ ਆਤਮਕ ਜੀਵਨ ਖਿੜ ਜਾਏਗਾ। ਆਨੰਦ ਕਿਹਨੂੰ ਕਹਿੰਦੇ ਆ? ਪੂਰਨ ਖਿੜਾਓ, ਕਿ ਮੇਰੇ ਆਤਮਕ ਜੀਵਨ ਵਿੱਚ ਇਹਦੇ ਨਾਲ ਜਿਹੜੀ ਆ ਉਹ ਖੁਸ਼ੀ ਆ ਜਾਏਗੀ, ਕਿ ਮੇਰਾ ਅਧਿਆਤਮਕ ਜੀਵਨ ਜਿਹੜਾ ਉਹ ਖੁਸ਼ੀ ਨਾਲ ਖਿੜ ਜਾਏਗਾ। ਨਹੀਂ, ਇਸ ਕੰਠੀ 'ਤੇ ਆਨੰਦ ਨਾ ਜਾਣਾ। ਵੀ ਮੈਨੂੰ ਇੱਦਾਂ ਲੱਗਦਾ ਹੈ ਵੀ ਜਿਹੜੀ ਇਹ ਰਸਮ ਹੈ ਇਹ ਬਾਹਰੀ ਰਸਮ ਹੈ, ਇਹਦੇ ਨਾਲ ਮੇਰੇ ਅੰਦਰ ਜੋ ਮੈਨੂੰ ਉਹ ਸੁੱਖ ਸਕੂਨ ਆਤਮਕ ਸੁੱਖ ਚਾਹੀਦਾ ਉਹ ਇਹਦੇ

0: ਅੰਦਰ ਦੀ ਬਾਣੀ ਹੀ ਸੁੰਦਰ ਨਾ ਹੋਈ, ਜੇ ਬੋਲ ਹੀ ਚੰਗੇ ਨਾ ਹੋਏ। ਅਸਲ 'ਚ ਬੋਲ ਚੰਗੇ, ਜਿਵੇਂ ਅੱਗੇ ਕਿਹਾ ਸੀ, ਸ਼ਕਲ ਨਹੀਂ ਅਕਲ ਚੰਗੀ ਹੋਣੀ ਚਾਹੀਦੀ ਹੈ। ਸ਼ਕਲ ਚੰਗੀ ਕੀ ਕਰਾਂਗੇ ਜੇ ਅਕਲ ਹੀ ਨਾ ਹੋਵੇ ਕੋਲ। ਇਸ ਲਈ ਇਹ ਬਾਹਰ ਦੀ ਕੰਠੀ ਕੀ ਕਰੇਗੀ, ਅੰਦਰ ਜੇ ਸੁੰਦਰ ਵਿਚਾਰ ਹੀ ਨਾ ਬਣੀ, ਸੁੰਦਰ ਖਿਆਲ ਹੀ ਨਾ ਬਣੇ, ਅੰਦਰ ਦੀ ਸੋਚ ਹੀ ਚੰਗੀ ਨਾ ਹੋਈ। ਜੇ ਅੰਦਰ ਦੀ ਸੋਚ ਚੰਗੀ ਹੈ, ਫਿਰ ਬਾਹਰੋਂ ਇਹ ਕੰਠੀ ਨੂੰ ਧਾਰਨ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
1: ਮੋਰ ਗਰੇ ਪਹਿਰਾਵੋ ਸੋਏ,
0: ਹਾਂ ਮੇਰੇ ਗਲ ਵਿੱਚ ਉਹ ਪਾ ਦਿਓ ਕੰਠੀ ਜਿਹਦੇ ਨਾਲ ਮੇਰੇ ਬੋਲ ਚੰਗੇ ਹੋ ਜਾਣ, ਮੇਰੀ ਸੋਚ ਚੰਗੀ ਹੋ ਜਾਏ, ਮੇਰੀ ਵਿਚਾਰ ਚੰਗੀ। ਬੜੇ ਕਮਾਲ ਦੀ ਗੱਲ ਕੀਤੀ 12 ਸਾਲ ਦੀ ਉਮਰ 'ਚ, ਕਿ ਮੇਰੇ ਗਲ ਵਿੱਚ ਉਹ ਕੰਠੀ ਪਾ ਦਿਓ ਜਿਹਦੇ ਨਾਲ ਮੇਰੀ ਸੋਚ, ਮੇਰੀ ਵਿਚਾਰ, ਮੇਰੇ ਖਿਆਲ, ਮੇਰੇ ਬੋਲ ਚੰਗੇ ਹੋ ਜਾਣ, ਸੁੰਦਰ ਹੋ ਜਾਣ, ਜਿਹੜੇ ਉਸ ਮਾਲਕ ਨੂੰ ਭਾ ਜਾਣ, ਜਿਸ ਪਿਆਰੇ ਤੋਂ ਇਹ ਜੀਵ ਵਿਛੜ ਕੇ ਆਇਆ ਹੈ, ਉਸ ਪਿਆਰੇ ਦੇ ਨਾਲ ਮਿਲਾਪ ਹੋ ਜਾਏ, ਉਹਨੂੰ ਇਹ ਭਾ ਜਾਣ। ਮੈਨੂੰ ਉਹ ਜੇ ਕੰਠੀ ਹੈ ਤਾਂ ਮੇਰੇ ਗਲ ਦੇ ਵਿੱਚ ਪਾਉਣਾ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹੀ ਆਖਿਆ ਸੀ, ਜਦੋਂ ਗਲ ਵਿੱਚ ਜਨੇਊ ਪਾਉਣ ਲੱਗਾ ਪੰਡਿਤ ਜੀ, ਉਹਨਾਂ ਆਖਿਆ ਵੀ ਇਹ ਤੁਹਾਡਾ ਬਣਾਇਆ ਨਹੀਂ ਮੈਂ ਪਾਉਣਾ, ਹਾਂ ਜਿਹੜਾ ਮੈਂ ਚਾਹੁੰਦਾ ਉਹ ਜੇ ਹੈ ਤਾਂ ਤੁਸੀਂ ਪਾ ਦਿਓ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਘੱਤ ਮੈਨੇ ਪਾ ਦੇ। ਮਹਾਰਾਜ ਕਹਿੰਦੇ ਆ ਬਾਲ ਅਵਸਥਾ ਦੇ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ, ਪੰਡਿਤ ਜੀ ਜਿਹੜਾ ਜਨੇਊ ਤੁਸੀਂ ਪਾਉਣ ਲੱਗੇ ਹੋ ਇਹ ਤਨ ਉੱਤੇ, ਪਰ ਜਿਹੜਾ ਮੈਂ ਚਾਹੁੰਦਾ ਉਹ ਵਾਲਾ ਜੇ ਤੁਹਾਡੇ ਕੋਲ ਹੈ, ਜਿਹੜਾ ਦਇਆ ਕਪਾਹ, ਕਪਾਹ ਦੀ ਜਗ੍ਹਾ 'ਤੇ ਦਇਆ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਸਬਰ ਅਤੇ ਸੰਤੋਖ ਦਾ ਸੂਤ ਹੋਣਾ ਚਾਹੀਦਾ, ਉੱਚਾ ਆਚਰਨ, ਉੱਚਾ ਕਰੈਕਟਰ ਹੋਣਾ ਚਾਹੀਦਾ, ਜੇ ਹੈ ਤਾਂ ਇਹਨੂੰ ਪਾ ਦਿਓ। ਉਹ ਵੀ ਹੈਰਾਨ ਹੋ ਗਿਆ ਵੀ ਇਹ ਜਿਹੜਾ ਮੈਂ ਜਿਹਨੇ ਉਹ ਪਾਉਣ ਆਇਆ ਇਹ ਗੁਰੂ ਨਾਨਕ ਸਾਹਿਬ ਦੇ, ਪਰ ਜਿਹੜਾ ਇਹ ਕਹਿੰਦੇ ਆ ਉਹ ਮੇਰੇ ਕੋਲ ਹੈ ਹੀ ਨਹੀਂ, ਨਾ ਮੈਨੂੰ ਉਹ ਬਣਾਉਣਾ ਆਉਂਦਾ ਅਤੇ ਨਾ ਹੀ ਮੈਂ ਉਹ ਕਦੇ ਕਿਸੇ ਸੁਣਿਆ ਵੀ ਇਹੋ ਜਿਹਾ ਜਨੇਊ ਕਿਸੇ ਨੇ ਪਾਇਆ ਹੋਵੇ। ਸਾਨੂੰ ਵੀ ਮਹਾਰਾਜ ਜਨੇਊ ਪਹਿਨਾਉਂਦੇ ਆ, ਕਿਹੜਾ ਪਹਿਨਾਉਂਦੇ ਨੇ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ, ਆਹ ਵਾਲਾ ਕਹਿੰਦੇ ਜਿਹੜਾ ਤੂੰ ਅੰਦਰੋਂ ਧਾਰਨ ਕਰਨਾ ਹੈ ਆਪਣੇ ਅਧਿਆਤਮਕ ਤਲ 'ਤੇ। ਹੁਣ ਇੱਥੇ 12 ਸਾਲ ਦੀ ਉਮਰ ਵਿੱਚ ਆਖਿਆ ਵੀ ਜਿਹੜੀ ਤੁਸੀਂ ਕੰਠੀ ਗਲ ਵਿੱਚ ਧਾਰਨ ਕਰਵਾਉਣ ਲਈ ਲਿਆਏ ਹੋ, ਮੇਰਾ ਮਨ ਨਹੀਂ ਇਹਦੇ ਵਿੱਚ ਮੰਨਦਾ, ਮੇਰਾ ਮਨ ਰਾਜ਼ੀ ਨਹੀਂ ਹੁੰਦਾ, ਹਾਂ ਉਹ ਕੰਠੀ ਮੇਰੇ ਗਲ ਵਿੱਚ ਪਾ ਦਿਓ ਜਿਹਦੇ ਨਾਲ ਮੇਰੀ ਬਾਣੀ ਚੰਗੀ ਹੋ ਜਾਏ, ਮੇਰੇ ਬੋਲ, ਕੰਠ ਵਿੱਚੋਂ ਬੋਲ ਤਾਂ ਚੰਗੇ ਨਿਕਲਣ, ਕੰਠ ਕਹਿੰਦੇ ਗਲਾ, ਗਲੇ ਵਿੱਚੋਂ ਵਿਚਾਰ ਤਾਂ ਚੰਗੀ ਨਿਕਲੇ, ਬੋਲ ਤਾਂ ਚੰਗੇ ਨਿਕਲਣ। ਜੇ ਐਸੀ ਕੋਈ ਕੰਠੀ ਹੈ ਤੇ ਉਹ ਤੁਸੀਂ ਮੇਰੇ ਗਲ ਵਿੱਚ ਪਾ ਦੇਵੋ।
1: ਗੁਰ ਪਰਮੇਸ਼ਵਰ ਜਸ ਜਿਸ ਮਾਹੀ,
0: ਬੜੇ ਧਿਆਨ ਨਾਲ ਸੁਣਿਓ, 12 ਸਾਲ ਦੀ ਉਮਰ 'ਚ ਭਾਈ ਨੰਦ ਲਾਲ ਜੀ ਕੀ ਕਹਿ ਰਹੇ ਆ, ਕਹਿੰਦੇ ਉਹ ਕੰਠੀ ਮੇਰੇ ਗਲ ਵਿੱਚ ਪਾ ਦਿਓ ਜਿਹਦੇ ਨਾਲ ਮੇਰੇ ਗਲ 'ਚੋਂ ਨਿਕਲਣ ਵਾਲੇ ਬੋਲ ਸਦਾ ਪਰਮੇਸ਼ਵਰ ਦੀ ਉਸਤਤ ਦੇ ਵਿੱਚ ਹੋਣ, ਮੇਰੇ ਮੁਖੋਂ ਸਦਾ ਉਸ ਗੁਰ ਪਰਮੇਸ਼ਵਰ ਦੀ ਉਸਤਤ ਨਿਕਲੇ, ਉਹਦੀ ਵਡਿਆਈ ਨਿਕਲੇ, ਹਰ ਵੇਲੇ ਮੈਂ ਆਪਣੇ ਕੰਠ ਤੋਂ ਉਹਦਾ ਜਸ ਜਿਹੜਾ ਉਹ ਗਾਉਂਦਾ ਰਵਾਂ।
1: ਵਰਨਨ ਕਰਤੇ ਤ੍ਰਿਪਤੋ ਨਾਹੀ,
0: ਔਰ ਤ੍ਰਿਪਤੀ ਨਾ ਹੋਵੇ ਅੰਦਰ, ਮਤਲਬ ਰਾਜੀ ਨਾ ਆਵੇ, ਬਸ ਉਹਦਾ ਜਸ ਗਾਈ ਜਾਵਾਂ, ਗਾਈ ਜਾਵਾਂ, ਗਾਈ ਜਾਵਾਂ, ਐਸੀ ਕੰਠੀ ਪਾ ਦਿਓ ਵੀ ਮਨ ਕਦੇ ਅੰਦਰੋਂ ਤ੍ਰਿਪਤ ਹੀ ਨਾ ਹੋਵੇ, ਮਨ ਵਿੱਚ ਚਾਓ ਬਣਿਆ ਰਵੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਆਹ ਚਾਓ ਮੇਰੇ ਅੰਦਰ ਬਣ ਜਾਏ, ਐਸੀ ਕੰਠੀ ਪਾ ਦਿਓ ਵੀ ਦਿਨ ਰਾਤ ਉਹਦਾ ਜਸ ਗਾਈ ਜਾਵਾਂ, ਗਾਈ ਜਾਵਾਂ, ਪਰ ਮਨ ਤ੍ਰਿਪਤ ਨਾ ਹੋਵੇ। ਜਿਹੜੀ ਦਰਸ਼ਨਾਂ ਦੀ ਭੁੱਖ ਹੈ ਨਾ, ਇਹ ਮਿਟਣੀ ਨਹੀਂ ਚਾਹੀਦੀ, ਜਿਹੜੀ ਉਹਦੇ ਨਾਮ ਦੇ ਰਸ ਦੀ ਪਿਆਸ ਹੈ ਇਹ ਬੁੱਝਣੀ ਨਹੀਂ ਚਾਹੀਦੀ। ਪੇਟ ਨੂੰ ਭੁੱਖ ਲੱਗੀ ਹੈ ਨਾ, ਉਹ ਮਿਟਾਉਣੀ ਜ਼ਰੂਰੀ ਹੈ। ਭੋਜਨ ਖਾਓ ਅਤੇ ਮਿਟ ਜਾਏ, ਪਾਣੀ ਦੀ ਪਿਆਸ ਲੱਗੀ ਪੀ ਲਓ, ਪਾਣੀ ਪਿਆਸ ਬੁੱਝ ਜਾਏ, ਪਰ ਦਰਸ਼ਨਾਂ ਦੀ ਪਿਆਸ ਅਤੇ ਦਰਸ਼ਨਾਂ ਦੀ ਭੁੱਖ ਕਦੇ ਨਹੀਂ ਮਿਟਣੀ ਚਾਹੀਦੀ। ਕਿਉਂਕਿ ਜਿੱਦਣ ਦਰਸ਼ਨ ਦੀ ਪਿਆਸ ਮੁੱਕ ਗਈ, ਫਿਰ ਸਾਡਾ ਗੁਰੂ ਦਰ ਆਉਣਾ ਔਖਾ ਹੋ ਜਾਣਾ, ਕਿਉਂਕਿ ਪਿਆਸ ਹੀ ਨਹੀਂ ਹੈ। ਜੇ ਭੁੱਖ ਨਹੀਂ ਹੋਏਗੀ ਗੁਰਬਾਣੀ ਦੀ, ਫਿਰ ਗੁਰਬਾਣੀ ਸੁਣਨੀ ਪੜ੍ਹਨੀ ਔਖੀ ਹੋ ਜਾਣੀ, ਕਿਉਂਕਿ ਭੁੱਖ ਹੀ ਨਹੀਂ ਹੈ। ਜੇ ਭੁੱਖ ਹੋਏਗੀ ਤਾਂ ਹੀ ਗੁਰਬਾਣੀ ਅਸੀਂ ਭੋਜਨ ਛਕਾਂਗੇ, ਜੇ ਭੁੱਖ ਨਹੀਂ ਹੈ ਤਾਂ ਫਿਰ ਇਹ ਭੋਜਨ ਛਕਣਾ ਔਖਾ ਹੋ ਜਾਣਾ। ਇਹ ਮਿਟਣੀ ਨਹੀਂ ਚਾਹੀਦੀ, ਇਹ ਲੱਗੀ ਰਹੇ। ਦਿਨ ਰਾਤ ਦਰਸ਼ਨ ਪਿਆਸੀ, ਦਿਨਸ ਰਾਤ ਚਿਤਵੋ ਅੰਨ ਦਿਨ ਨੀਤ। ਜੇ ਦਿਨ ਰਾਤ ਪਿਆਸ ਹੈ ਤਾਂ ਹੀ ਚਿਤਵੋ ਅੰਨ ਦਿਨ ਨੀਤ ਹੈ। ਜੇ ਪਿਆਸ ਨਹੀਂ ਤਾਂ ਫਿਰ ਉਹ ਚੇਤੇ ਵੀ ਕੋਈ ਨਹੀਂ ਆਉਣਾ। ਇਸ ਲਈ ਜੇ ਤੁਹਾਡੇ ਕੋਲ ਉਹ ਕੰਠੀ ਹੈ ਜਿਹਦੇ ਨਾਲ ਮੇਰੇ ਕੰਠ ਚੋਂ ਉਹਦਾ ਜਸ ਨਿਕਲੇ, ਐਸਾ ਰਸ ਮੇਰੇ ਅੰਦਰ ਬਣ ਜਾਏ ਕੰਠ ਵਿੱਚ ਗਲ ਵਿੱਚ ਕਿ ਉਹ

0: ਸ਼ੋਭੇ ਵੀ ਚੰਗਾ ਵੀ ਲੱਗੇ, ਜਿਹਦੇ ਨਾਲ ਮੇਰੇ ਗਲੇ ਵਿੱਚੋਂ ਨਿਕਲਣ ਵਾਲੇ ਬੋਲ ਸੁੰਦਰ ਹੋ ਜਾਵਣ।
1: ਪਠਨ ਸੁਣਨ ਤੇ ਜਨ ਮਨ ਮੋਹੈ,
0: ਕਹਿੰਦੇ ਨੇ ਜਿਹਦੇ ਉਹ ਕੰਠ ਵਿੱਚੋਂ ਦੀ ਬੋਲ ਨਿਕਲਣ, ਜਿਹਨੂੰ ਸੁਣਨ ਦੇ ਨਾਲ, ਜਿਹਨੂੰ ਪੜ੍ਹਨ ਦੇ ਨਾਲ ਮਨ ਜਿਹੜਾ ਉਸ ਪਿਆਰੇ ਦੇ ਚਰਨਾਂ ਦੇ ਵਿੱਚ ਮੋਹਿਤ ਹੋ ਜਾਏ, ਭਾਵ ਮਨ ਪਿਆਰੇ ਦੇ ਚਰਨਾਂ ਦੇ ਨਾਲ ਜੁੜ ਜਾਵੇ।
1: ਬਰਖ ਹਜ਼ਾਰੋਂ ਵਰਦਤ ਰਹੇ,
0: ਔਰ ਇਹ ਜਿਹੜਾ ਉਹ ਬਾਣੀ ਉਹ ਨਾਮ ਮੇਰੇ ਕੰਠ ਵਿੱਚੋਂ ਦੀ ਨਿਕਲੇ, ਜਿਹੜਾ ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਉਹ ਵੱਧਦਾ ਆ ਰਿਹਾ ਹੈ, ਜਿਹਦੇ ਵਿੱਚ ਕੋਈ ਘਾਟ ਨਹੀਂ ਹੈ, ਤੋਟ ਨਹੀਂ ਹੈ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਆ ਉਹ ਧਨ ਦਿੱਤਾ ਮਹਾਰਾਜ ਨੇ, ਜਿਹਨੂੰ ਜਿੰਨਾ ਮਰਜ਼ੀ ਖਰਚੀ ਜਾਓ ਵਰਤੀ ਜਾਓ, ਪਰ ਇਹ ਘਟੇਗਾ ਨਹੀਂ, ਵਧੇਗਾ ਜ਼ਰੂਰ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹਦੇ ਵਿੱਚ ਵਾਧਾ ਹੋਵੇ, ਤੋਟ ਨਾ ਆਵੇ। ਜਿਹੜਾ ਕਹਿੰਦੇ ਹਜ਼ਾਰਾਂ ਸਾਲਾਂ ਤੋਂ ਜਿਹਦੇ ਨਾਮ ਦੇ ਵਿੱਚ ਬਰਕਤ ਪੈ ਰਹੀ ਹੈ, ਉਹ ਨਾਮ ਮੇਰੇ ਕੰਠ ਵਿੱਚ ਰਸ ਬਣ ਕੇ ਟਿਕ ਜਾਏ, ਮੇਰੀ ਗਲ ਵਿੱਚ ਉਹ ਕੰਠੀ ਪਾ ਦੇਵੋ।
1: ਜਗ ਮਹਿ ਜਸ ਅੱਗੇ ਗਤ ਲਹਿ,
0: ਕਹਿੰਦੇ ਜਿਹਦਾ ਜਸ ਕਰਕੇ ਅੱਗੇ ਗਤੀ ਹੋ ਜਾਏ, ਕਲਿਆਣ ਹੋ ਜਾਏ, ਮੁਕਤੀ ਹੋ ਜਾਏ, ਉਹ ਕੰਠੀ

0: ਕੰਠ ਚੋਂ ਉਹਦੇ ਨਾਲ ਮੇਰੀ ਮੁਕਤੀ ਵੀ ਹੋ ਜਾਏ। ਔਰ ਕਹਿੰਦੇ ਜਿਸ ਗੁਰੂ ਤੋਂ ਮੈਂ ਇਹ ਗ੍ਰਹਿਣ ਕਰਾਂ ਉਸ ਗੁਰੂ ਦੇ ਨਾਲ ਵੀ ਜਿਹੜਾ ਉਹ ਸਦਾ ਵਾਸਤੇ ਮੈਂ ਜੁੜਿਆ ਰਵਾਂ। ਨਿਤ ਤਾਰੀਫ ਗੁਰੂ ਕੀ ਕਰੋ, ਮੈਂ ਉਸ ਗੁਰੂ ਤੋਂ ਕੰਠੀ ਪਵਾਉਣੀ ਹੈ ਜਿਸ ਗੁਰੂ ਦੇ ਕਿਰਪਾ ਨਾਲ ਮੇਰੇ ਅੰਦਰ ਆ ਰਸ ਬਣ ਜਾਏ, ਉਹਦਾ ਜਸ ਗਾਵਾਂ ਔਰ ਉਹਦਾ ਜਸ ਗਾ ਕੇ ਆਪਣਾ ਕਲਿਆਣ ਕਰ ਲਾਂ, ਮੇਰੀ ਗਤੀ ਮੇਰੀ ਮੁਕਤੀ ਹੋ ਜਾਏ ਅਤੇ ਮੈਂ ਐਸੇ ਗੁਰੂ ਦੀ ਤਾਰੀਫ ਨਿਤ ਕਰਦਾ ਰਵਾਂ। ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਜੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਆਪਣਾ ਗੁਰੂ ਧਾਰਨ ਕਰ ਅਤੇ ਜੇ ਤੁਹਾਡੇ 'ਚ ਇੰਨੀ ਸਮਰੱਥਾ ਹੈ ਤਾਂ ਮੈਂ ਤੁਹਾਡਾ ਤੁਹਾਨੂੰ ਗੁਰੂ ਬਣਾਉਣ ਵਾਸਤੇ ਤਿਆਰ ਹਾਂ, ਮੈਂ ਤੁਹਾਡਾ ਸੇਵਕ ਬਣਨ ਲਈ ਤਿਆਰ ਹਾਂ। ਜੇ ਤੁਹਾਡੇ ਕੋਲ ਇੰਨੀ ਸਮਰੱਥਾ ਹੈ ਤਾਂ ਮੈਂ ਨਿਤ ਤੁਹਾਡੀ ਤਾਰੀਫ, ਤਾਰੀਫ ਮਤਲਬ ਉਸਤਤ, ਮੈਂ ਨਿਤ ਤੁਹਾਡੇ ਗੁਣ ਗਾਵਾਂਗਾ।
1: ਪਾਵਨ ਪਰਮੇਸ਼ਵਰ ਜਸ ਰੋ,
0: ਪਰ ਅੰਦਰ ਜਿਹੜਾ ਜਸ ਹੈ ਉਹ ਪਰਮੇਸ਼ਵਰ ਦਾ ਹੋਣਾ ਚਾਹੀਦਾ। ਮੈਨੂੰ ਐਸਾ ਗੁਰੂ ਚਾਹੀਦਾ, ਮੈਂ ਉਹ ਗੁਰੂ ਗ੍ਰਹਿਣ ਧਾਰਨ ਕਰਨਾ ਜਿਹੜਾ ਮੇਰੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਰਸ ਪੈਦਾ ਕਰਦੇ ਅਤੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਬਸ ਅੰਦਰ ਨਾਮ ਦਾ ਰਸ ਬਣਿਆ ਰਹੇ। ਵਿਘਨ ਬਿਨਾਸਨ ਸਤਿਗੁਰ ਸਭ ਦੁੱਖ ਨਾਸਨ, ਜਿਹਦੇ ਜੀਵਨ ਦੇ ਵਿੱਚੋਂ ਅਧਿਆਤਮਕ ਤਲ ਦੇ ਜਿਹੜੇ ਵਿਘਨ ਨੇ, ਅਸੀਂ ਬਾਹਰ ਦੇ ਵਿਘਨ ਸੋਚਦੇ ਹਾਂ ਵੀ ਕਿਤੇ ਜਾ ਰਿਹਾ ਸੀ ਨਹੀਂ ਜਾ ਹੋਇਆ ਅਤੇ ਰੁਕਾਵਟ ਪੈ ਗਈ, ਕੰਮ ਸੀ ਨਹੀਂ ਬਣਿਆ ਰੁਕਾਵਟ, ਪਰ ਵਿਘਨ ਤਾਂ ਅੰਦਰ ਦਾ ਹੈ। ਜਿਹੜਾ ਇਸ ਜੀਵ ਇਸਤਰੀ ਨੂੰ ਪਰਮੇਸ਼ਵਰ ਦਾ ਮਿਲਾਪ ਹਾਸਲ ਨਹੀਂ ਹੋ ਰਿਹਾ, ਇਹ ਬਹੁਤ ਵੱਡੀ ਇੱਕ ਰੁਕਾਵਟ ਹੈ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਨੇ ਜਿਹਨੂੰ ਨਾਮ ਦ੍ਰਿੜ ਕਰਵਾ ਦਿੱਤਾ ਉਹਦੇ ਵਿਘਨ ਅਤੇ ਦੁੱਖ ਨਾਸ਼ ਹੈ। ਇਸ ਲਈ ਮੈਂ ਤੁਹਾਨੂੰ ਗੁਰੂ ਧਾਰਨ ਕਰ ਲੈਂਦਾ, ਪਰ ਅੰਦਰ ਰਸ ਪਰਮੇਸ਼ਵਰ ਦੇ ਨਾਮ ਦਾ ਬਣਨਾ ਚਾਹੀਦਾ ਹੈ।
1: ਸੁਨਤ ਵੈਸ਼ਨੋ ਭਇਓ ਪ੍ਰਸੰਨ,
0: ਉਹ ਜਿਹੜਾ ਵੈਸ਼ਨੋ ਵੈਰਾਗੀ ਗੁਰੂ ਸੀ ਨਾ, ਜਿਹੜਾ ਇਹਨਾਂ ਦੀ ਕੁੱਲ ਵਿੱਚ ਚੱਲਦਾ ਆ ਰਿਹਾ ਸੀ, ਉਹ ਸੁਣ ਕੇ ਪਹਿਲਾਂ ਤਾਂ ਬੜਾ ਹੈਰਾਨ ਹੋਇਆ ਕਿ 12 ਸਾਲ ਦਾ ਬਾਲਕ ਹੈ, ਪਰ ਕਮਾਲ ਦੀ ਗੱਲ ਇਹਨੇ ਕੀਤੀ ਜਿਹੜੀ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੀ। ਕਹਿੰਦੇ ਦੂਸਰੀ ਭਾਈ ਨੰਦ ਲਾਲ ਜੀ ਦੇ ਬਚਨ ਸੁਣ ਕੇ ਔਖਾ ਨਹੀਂ ਹੋਇਆ, ਮੱਥੇ ਵੱਟ ਨਹੀਂ ਪਾਏ ਵੀ ਇਹ ਕੀ ਕਹਿ ਰਿਹਾ, ਇਹ ਮੇਰੀ ਕੰਠੀ ਨੂੰ ਗ੍ਰਹਿਣ ਕਰਨ ਤੋਂ ਇਨਕਾਰ ਕਰ ਰਿਹਾ, ਨਹੀਂ ਖਿਜਿਆ ਨਹੀਂ, ਉਹ ਗੁੱਸੇ 'ਚ ਨਹੀਂ ਆਇਆ, ਸਗੋਂ ਕਹਿੰਦੇ ਨੰਦ ਲਾਲ ਜੀ ਦੇ ਬੋਲ ਸੁਣ ਕੇ ਬਹੁਤ ਪ੍ਰਸੰਨ ਹੋਇਆ ਹੈ।
1: ਸੁਤ ਹੈ ਸਿੱਧ ਬਾਲਕ ਇਹ ਧੰਨ,
0: ਹੱਥ ਜੁੜ ਗਏ ਉਸ ਬੈਰਾਗੀ ਸਾਧੂ ਦੇ, ਬੈਰਾਗੀ ਗੁਰੂ ਦੇ, ਕਹਿੰਦੇ ਪੁੱਤਰ ਧੰਨ ਹੈ, ਇਹਨੇ ਤੇ ਜਨਮ ਤੋਂ ਹੀ ਸਿੱਧੀ ਲੈ ਲਈ, ਸਿੱਧੀ ਮਤਲਬ ਕਾਮਯਾਬੀ, ਜਿਹੜੀ 80-70-90 ਸਾਲ ਤੱਕ ਜਾ ਕੇ ਵੀ ਸਫਲਤਾ ਨਹੀਂ ਮਿਲਦੀ ਉਹ ਇਹਨੇ 12 ਸਾਲ ਦੇ ਵਿੱਚ ਲੈ ਲਈ। ਬਾਬਾ ਬੁੱਢਾ ਸਾਹਿਬ ਜੀ ਨੂੰ ਬੁੱਢਾ ਕਦੋਂ ਕਿਹਾ, 12 ਸਾਲ ਦੀ ਉਮਰ ਸੀ ਨਾ ਜਦੋਂ ਮਿਲੇ ਨੇ ਗੁਰੂ ਨਾਨਕ ਸਾਹਿਬ ਨੂੰ, ਨਾਮ ਤੇ ਬੂੜਾ ਸੀ, ਬੂੜਾ ਅੜਾੜੇ ਦੇ ਨਾਲ, ਪਰ ਜਦੋਂ 12 ਸਾਲ ਦੇ ਵਿੱਚ ਕਮਾਲ ਦੇ ਬੋਲ ਗੁਰੂ ਨਾਨਕ ਸਾਹਿਬ ਨੇ ਸੁਣੇ ਤੇ ਮਹਾਰਾਜ ਕਹਿੰਦੇ ਤੂੰ ਬੂੜਾ ਨਹੀਂ, ਤੂੰ ਤੇ ਬੁੱਢਾ ਹੈ, ਬੁੱਢਾ। ਜਿਹੜੀ ਗੱਲ ਬੁੱਢੇ ਭਾਵ ਬਜ਼ੁਰਗੀ ਵਿੱਚ ਸਮਝ ਨਹੀਂ ਆਈ ਉਹ ਤੈਨੂੰ ਬਾਲ ਅਵਸਥਾ 12 ਸਾਲਾਂ ਵਿੱਚ ਸਮਝ ਆ ਗਈ। ਬਾਬਾ ਸ਼ਬਦ ਆਪਾਂ ਕਦੋਂ ਵਰਤਦੇ ਹਾਂ, ਜਦੋਂ ਕੋਈ ਬਜ਼ੁਰਗ ਹੋ ਜਾਏ।

0: ਕੀਤੀ, ਬੂੜੇ ਤੋਂ ਬੁੱਢਾ ਬਣਾ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਬਖਸ਼ਿਸ਼ ਦਿੱਤੀ। ਇੱਥੇ ਵੀ ਜਿਹੜਾ ਇਹ ਵੈਸ਼ਨੋ ਬੈਰਾਗੀ ਸਾਧੂ ਸੀ ਨਾ, ਇਹਦੇ ਹੱਥ ਜੁੜ ਗਏ ਅਤੇ ਮੁੱਖ ਤੋਂ ਬੋਲ ਨਿਕਲਿਆ, ਕਹਿੰਦੇ ਸੁਤੈ ਸਿੱਧ ਬਾਲਕ ਇਹ ਧੰਨ, ਇਹ ਬਾਲਕ ਧੰਨ ਹੈ, ਇਹਨੇ ਤਾਂ ਲੱਗਦਾ ਵੀ ਜਨਮ ਤੋਂ ਹੀ ਸਿੱਧੀ ਹਾਸਲ ਕੀਤੀ ਹੈ।
1: ਹਸ ਕੰਠੀ ਮਮ ਨਿਕਟ ਨਾ ਹੈ,
0: ਹੱਥ ਜੋੜ ਕੇ ਉਹ ਬੈਰਾਗੀ ਸਾਧੂ ਪਤਾ ਕੀ ਕਹਿੰਦਾ, ਕਹਿੰਦੇ ਪੁੱਤਰ ਜੀ ਜਿਹੜੀ ਕੰਠੀ ਤੁਹਾਨੂੰ ਚਾਹੀਦੀ ਹੈ ਨਾ, ਜਿਹਦੇ ਤੁਸੀਂ ਜਗਿਆਸੂ ਹੋ, ਉਹ ਕੰਠੀ ਮੇਰੇ ਕੋਲ ਨਹੀਂ ਹੈ ਅਤੇ ਨਾ ਹੀ ਮੈਂ ਉਹ ਐਸੀ ਕੰਠੀ ਬਣਾ ਕੇ ਦੇ ਸਕਦਾ। ਸਿੱਧੇ ਲਫਜ਼ਾਂ 'ਚ ਉਹਨੇ ਕਹਿ ਦਿੱਤਾ, ਕਹਿੰਦੇ ਪੁੱਤਰ ਜੀ ਤੁਸੀਂ ਧੰਨੋ ਪਰ ਕੰਠੀ ਮਮ ਨਿਕਟ ਨਾ ਹੈ, ਜਿਹੜੀ ਕੰਠੀ ਤੁਹਾਨੂੰ ਚਾਹੀਦੀ ਹੈ ਨਾ ਉਹ ਮੇਰੇ ਕੋਲ ਨਹੀਂ ਹੈ।
1: ਜਿਸ ਢਿੱਗ ਹੋਏ ਤਿਸੀ ਤੇਲ ਹੈ,
0: ਇਹ ਜਿਹੜੀ ਤੁਹਾਨੂੰ ਕੰਠੀ ਚਾਹੀਦੀ ਹੈ ਇਹ ਹੁਣ ਜਿਹਦੇ ਕੋਲ ਹੋਏਗੀ ਉਹਦੇ ਕੋਲੋਂ ਹੀ ਤੁਸੀਂ ਪ੍ਰਾਪਤ ਕਰ

0: ਭਾਈ ਛੱਜੂ ਰਾਮ ਜੀ ਨੂੰ ਕਹਿਣ ਲੱਗੇ ਵੀ ਭਾਈ ਸਾਹਿਬ ਆਹ ਜਿਹੜਾ ਤੁਹਾਡਾ ਪੁੱਤਰ ਹੈ ਨਾ ਸੁਮਤਵੰਤ, ਇਹ ਬੜੀ ਉੱਚੀ ਮਤ ਦਾ ਧਾਰਨੀ ਹੈ।
1: ਹਿਰਦੇ ਹਰ ਹਰ ਨਾਮ ਪਰੋਵੇ,
0: ਇਹ ਤਾਂ ਪਹਿਲਾਂ ਹੀ ਆਪਣੇ ਹਿਰਦੇ ਵਿੱਚ ਹਰੀ ਦੇ ਨਾਮ ਨੂੰ ਪਰੋ ਕੇ ਬੈਠਾ ਹੋਇਆ ਤੇ

0: ਇਸ ਤਰ੍ਹਾਂ ਕਹਿੰਦੇ ਕਹਿ ਕੇ ਇਹ ਵੈਰਾਗੀ ਸਾਧੂ ਜਿਹੜਾ ਗੁਰੂ ਸੀ ਇਹਨਾਂ ਦਾ ਬਣਨ ਵਾਸਤੇ ਆਇਆ, ਕੁਛ ਨਹੀਂ ਬੋਲਿਆ, ਚੁੱਪ ਕਰਕੇ ਉੱਠ ਕੇ ਚਲਾ ਗਿਆ।
1: ਨਿਜ ਸਥਾਨ ਜਾਏ ਥਿਤ ਲਹਿਓ,
0: ਜਿਹੜਾ ਇਹਦਾ ਆਪਣਾ ਨਿਜ ਸਥਾਨ ਬਣਿਆ ਸੀ ਵੈਸ਼ਨੋ ਸਾਧੂ ਦਾ, ਉਹ ਆਪਣੇ ਕੁਟੀਆ ਦੇ ਵਿੱਚ ਕਹਿੰਦੇ ਚਲਾ ਗਿਆ।
1: ਨੰਦ ਲਾਲ ਕੋ ਪਿਤਾ ਵਿਚਾਰਤ,
0: ਜਿਹੜੇ ਨੰਦ ਲਾਲ ਜੀ ਦੇ ਪਿਤਾ ਜੀ ਸੀ ਇਹ ਸੋਚੀ ਪੈ ਗਏ, ਕਿਉਂਕਿ ਹਜੇ ਗੱਲ ਸਮਝ ਨਹੀਂ ਆਈ ਇਹਨਾਂ ਦੇ, ਸੋਚੀ ਪੈ ਗਏ ਵੀ ਅੱਜ ਇਹ ਜਿਹੜੀ ਰਸਮ ਕਿਉਂ ਨਹੀਂ ਹੋਈ ਹੈ।
1: ਗੁਰੂ ਵੈਸ਼ਨੋ ਕਿਸ ਰਿਸ ਧਾਰਤ,
0: ਲੱਗਦਾ ਵੀ ਸਾਡਾ ਜਿਹੜਾ ਕੁੱਲ ਗੁਰੂ ਹੈ ਨਾ ਵੈਸ਼ਨੋ ਸਾਧੂ, ਇਹ ਕਿਸੇ ਕਾਰਨ ਕਰਕੇ ਰੁੱਸ ਕੇ ਚਲਾ ਗਿਆ। ਕੋਈ ਤਾਂ ਕੋਈ ਗੱਲ ਹੋਈ ਹੈ ਜੋ ਅੱਜ ਇਹ ਰਸਮ ਪੂਰੀ ਨਹੀਂ ਹੋਈ।
1: ਨਾ ਹਿਨ ਸੁਤ ਕੋ ਕੰਠੀ ਦਈ,
0: ਨਾ ਇਹਨਾਂ ਨੇ ਰਸਮ ਅਦਾ ਕੀਤੀ, ਨਾ ਹੀ ਇਹਨਾਂ ਨੇ ਮੇਰੇ ਪੁੱਤਰ ਦੇ ਗਲ ਵਿੱਚ ਕੰਠੀ ਪਾਈ। ਲੱਗਦਾ ਵੀ ਸਾਡਾ ਜਿਹੜਾ ਕੁੱਲ ਗੁਰੂ ਹੈ ਇਹ ਨਾਰਾਜ਼ ਹੋ ਗਿਆ ਹੈ।
1: ਉਠ ਗਮਨਿਓ ਕਰ ਕਿਆ ਗਤ ਪਈ,
0: ਇੱਕਦਮ ਚੁੱਪ ਕਰਕੇ ਬਸ ਮਾੜੀ ਜੀ ਗੱਲ ਕੀਤੀ ਤੇ ਚੁੱਪ ਕਰਕੇ ਆਪਣੇ ਘਰ ਚਲੇ ਗਏ। ਐਸੀ ਕਿਹੜੀ ਗੱਲ ਹੋ ਗਈ ਜਿਨ੍ਹਾਂ ਦੇ ਕਰਕੇ ਉਹ ਨਾਰਾਜ਼ ਹੋ ਗਏ ਹਨ।
1: ਗਏ ਸਮੀਪ ਜਾਏ ਕਰ ਵੈਸਾ,
0: ਹੁਣ ਨੰਦ ਲਾਲ ਜੀ ਦੇ ਪਿਤਾ ਜੀ ਨੂੰ ਨੀਂਦ ਨਹੀਂ ਆਈ, ਅੰਦਰ ਬੇਚੈਨੀ ਸੀ ਵੀ ਇਹ ਹੋਇਆ ਤੇ ਹੋਇਆ ਕੀ ਹੈ, ਕੰਠੀ ਕਿਉਂ ਨਹੀਂ ਪਾਈ, ਰਸਮ ਕਿਉਂ ਨਹੀਂ ਨਿਭਾਈ। ਜਦੋਂ ਕਹਿੰਦੇ ਨੀਂਦ ਨਾ ਆਈ, ਬੇਚੈਨੀ ਹੋਈ, ਉੱਠ ਕੇ ਫਿਰ ਉਸ ਵੈਸ਼ਨੋ ਸਾਧੂ ਦੇ ਘਰ ਚਲੇ ਗਏ ਪੁੱਛਣ ਵਾਸਤੇ ਵੀ ਤੁਸੀਂ ਕਿਤੇ ਨਾਰਾਜ਼ ਹੋ ਕੇ ਤਾਂ ਵਾਪਸ ਨਹੀਂ ਆਏ ਹੋ।
1: ਹੱਥ ਜੋਰ ਬੋਲਾ ਬਚੇ ਸਾ,
0: ਨੰਦ ਲਾਲ ਜੀ ਦੇ ਪਿਤਾ ਜੀ ਉਸ ਵੈਸ਼ਨੋ ਸਾਧੂ ਵੈਰਾਗੀ ਸਾਧੂ ਨੂੰ ਹੱਥ ਜੋੜ ਕੇ ਆਖਣ ਲੱਗੇ,
1: ਉਠ ਗਮਨਿਓ ਕਰ ਕਿਆ ਗਤ ਪਈ,
0: ਮੇਰੇ ਕੋਲੋਂ ਜਾਂ ਮੇਰੇ ਪਰਿਵਾਰ ਕੋਲੋਂ ਜਾਂ ਮੇਰੇ ਪੁੱਤਰ ਕੋਲੋਂ ਕੋਈ ਗਲਤੀ ਹੋ ਗਈ ਜਿਹਦੇ ਕਰਕੇ ਤੁਸੀਂ ਉੱਠ ਕੇ ਵਾਪਸ ਆ ਗਏ ਹੋ।
1: ਗਏ ਸਮੀਪ ਜਾਏ ਕਰ ਵੈਸਾ,
0: ਵੀ ਤੁਸੀਂ ਮੇਰੇ ਪੁੱਤਰ ਦੇ ਕੋਲ ਜਿਹੜਾ ਉਹ ਗਏ ਤਾਂ ਸੀ, ਉਹਦੇ ਨਾਲ ਗੱਲਬਾਤ ਵੀ ਤੁਸੀਂ ਕੰਠੀ ਵੀ ਲੈ ਕੇ ਆਏ ਸੀ।
1: ਹੱਥ ਜੋਰ ਬੋਲਾ ਬਚ ਐਸਾ,
0: ਕਹਿੰਦੇ ਨੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ, ਮੇਰੇ ਕੋਲ ਅੰਦਰ ਐਸੀ ਬੇਚੈਨੀ ਬਣੀ ਹੋਈ ਕਿ ਰਹਿ ਨਾ ਹੋਇਆ, ਮੈਂ ਪੁੱਛਣ ਵਾਸਤੇ ਤੁਹਾਡੇ ਕੋਲ ਆਇਆ ਹਾਂ। ਹੱਥ ਜੋੜ ਕੇ ਇਸ ਤਰ੍ਹਾਂ ਬਚਨ ਆਖੇ ਹਨ,
1: ਕਰੋ ਕਿਰਪਾ ਕੰਠੀ ਗਰ ਪਾਵੋ,
0: ਜੇ ਕਿਸੇ ਕਾਰਨ ਕਰਕੇ ਨਾਰਾਜ਼ ਹੋਏ ਹੋ ਤੇ ਮੈਂ ਮਾਫੀ ਮੰਗਦਾ, ਕਿਰਪਾ ਕਰੋ ਉੱਠੋ

0: ਜਾ ਕੇ ਮੇਰੇ ਪੁੱਤਰ ਦੇ ਗਲ ਵਿੱਚ ਕੰਠੀ ਪਾ ਕੇ ਅਤੇ ਉਹਨੂੰ ਆਪਣਾ ਚੇਲਾ ਬਣਾਓ, ਆਪਣਾ ਸੇਵਕ ਬਣਾਓ। ਜੇ ਕੋਈ ਭੁੱਲ ਹੋਈ ਹੈ ਤੇ ਮੈਂ ਮਾਫੀ ਮੰਗ ਲੈਂਦਾ ਹਾਂ।
1: ਨੰਦ ਲਾਲ ਕੋ ਸਿੱਖ ਬਣਾਵੋ,
0: ਕਰੋ ਕਿਰਪਾ ਕੰਠੀ ਗਰ ਪਾਵੋ। ਜਾਓ ਤੇ ਜਾ ਕੇ ਕੰਠੀ ਮੇਰੇ ਪੁੱਤਰ ਦੇ ਗਲ ਪਾਓ ਤੇ ਨੰਦ ਲਾਲ ਕੋ ਸਿੱਖ ਬਣਾਵੋ। ਤੁਸੀਂ ਗੁਰੂ ਤੇ ਉਹ ਤੁਹਾਡਾ ਸਿੱਖ ਬਣ ਜਾਏ, ਉਹਨੂੰ ਆਪਣਾ ਸਿੱਖ ਬਣਾਉਣਾ ਕਰੋ।
1: ਸੁਨਤ ਵੈਰਾਗੀ ਕਹਿਓ ਸੁਣਾਏ,
0: ਸਿੱਖ ਦਾ ਅਰਥ ਹੁੰਦਾ ਹੈ ਸਿੱਖਿਆਰਥੀ, ਵੀ ਤੁਸੀਂ ਉਹਨੂੰ ਆਪਣਾ ਸਿੱਖਿਆਰਥੀ ਬਣਾਓ, ਤੁਸੀਂ ਗੁਰੂ ਬਣ ਕੇ ਸਿੱਖਿਆ ਦਿਓ। ਜਦੋਂ ਇੰਨੀ ਗੱਲ ਸੁਣੀ ਤੇ ਸੁਨਤ ਵੈਰਾਗੀ, ਉਹ ਵੈਰਾਗੀ ਸਾਧੂ ਨੇ ਕਹਿਓ ਸੁਣਾਏ, ਉਹਨੂੰ ਬੜੇ ਪਿਆਰ ਨਾਲ, ਜਿਹੜੇ ਭਾਈ ਨੰਦ ਲਾਲ ਜੀ ਦੇ ਪਿਤਾ ਜੀ ਆ, ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ।
1: ਇਹੋ ਜਗਿਆਸ ਸਹਿਜ ਸੁਭਾਏ,
0: ਕਹਿਣ ਲੱਗੇ ਜਿਹੜੇ ਤੁਹਾਡੇ ਪੁੱਤਰ ਅੰਦਰ ਜਗਿਆਸਾ ਹੈ ਨਾ, ਤੇ ਜਿਹੜਾ ਅੰਦਰ ਪ੍ਰੇਮ ਹੈ ਪਰਮੇਸ਼ਵਰ ਨੂੰ ਮਿਲਣ ਦਾ, ਉਹ ਕੰਠੀ ਮੇਰੇ ਕੋਲ ਨਹੀਂ ਹੈ।
1: ਜਬ ਹੋ ਵਹਿ ਜਹਿ ਕੋ ਅਧਿਕਾਰੀ,
0: ਮੈਂ ਉਸ ਅਧਿਕਾਰ ਨਹੀਂ, ਜਾਂ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਉਹ ਕੰਠੀ ਇਹਦੇ ਗਲ ਵਿੱਚ ਪਾ ਸਕਾਂ। ਇਹਦਾ ਮਤਲਬ ਗੁਰੂ ਅਧੂਰਾ ਹੈ, ਇਹਦਾ ਮਤਲਬ ਗੁਰੂ। ਤਾਂ ਹੀ ਤੇ ਕਿਹਾ ਸੀ ਕਬੀਰ ਸਾਹਿਬ ਨੇ, ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਤੇ ਭਰਮ ਨਾ ਜਾਏ। ਉਹ ਭਰਮ ਦੂਰ ਨਹੀਂ ਹੋਇਆ, ਜਿਹੜਾ ਸਵਾਲ ਉਹਨਾਂ ਨੇ ਕੀਤਾ ਜਵਾਬ ਨਹੀਂ ਦੇ ਹੋਇਆ, ਵੀ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਤੁਹਾਡੇ ਪੁੱਤਰ ਦੇ ਗਲ ਵਿੱਚ ਕੰਠੀ ਪਾ ਕੇ ਉਹਨੂੰ ਆਪਣਾ ਸਿੱਖ ਬਣਾ ਸਕਾਂ। ਹਾਂ, ਮੈਂ ਇੰਨੀ ਗੱਲ ਜ਼ਰੂਰ ਆਖਦਾ ਕਿ ਜਿੱਥੇ ਵੀ ਕੋਈ ਪੂਰਾ ਗੁਰੂ ਇੰਨੀ ਸਮਰੱਥਾ ਵਾਲਾ ਹੋਏਗਾ, ਇੱਕ ਨਾ ਇੱਕ ਦਿਨ ਉਹ ਤੁਹਾਡੇ ਪੁੱਤਰ ਨੂੰ ਜ਼ਰੂਰ ਮਿਲ ਜਾਵੇਗਾ।
1: ਬਨ ਹੈ ਸਿੱਖ ਇਹੋ ਚਿੰਤ ਵਿਸਾਰੀ,
0: ਤੁਸੀਂ ਚਿੰਤਾ ਨਾ ਕਰੋ, ਉਹ ਗੁਰੂ ਵੀ ਮਿਲੇਗਾ ਔਰ ਤੁਹਾਡਾ ਪੁੱਤਰ ਉਹਦਾ ਸਿੱਖ ਵੀ ਬਣੇਗਾ।
1: ਸੁਣ ਤੂੰ ਸਨ ਪਿਤ ਤਿਸ ਕੋ ਭਇਓ,
0: ਜਦੋਂ ਇੰਨੀ ਗੱਲ ਵੈਰਾਗੀ ਸਾਧੂ ਨੇ ਕਹੀ ਵੀ ਜਿਸ ਅਵਸਥਾ ਵਿੱਚ ਤੁਹਾਡੇ ਪੁੱਤਰ ਜੀ 12 ਸਾਲ ਦੀ ਉਮਰ 'ਚ ਪਹੁੰਚੇ ਆ, ਮੈਂ ਉਸ ਅਵਸਥਾ ਤੱਕ ਹਜੇ ਨਹੀਂ ਪਹੁੰਚਿਆ। ਇਸ ਲਈ ਜਿਹੜਾ ਪਹੁੰਚਿਆ ਹੋਏਗਾ ਉਹ ਜ਼ਰੂਰ ਇਹਨਾਂ ਨੂੰ ਆਪਣਾ ਸਿੱਖ ਬਣਾਏਗਾ ਔਰ ਇਹ ਬਣ ਵੀ ਜਾਣਗੇ। ਬਸ ਚਿੰਤਾ ਨਾ ਕਰੋ, ਸਮੇਂ ਦੀ ਉਡੀਕ ਕਰੋ, ਉਹ ਸਮਾਂ ਜ਼ਰੂਰ ਆਏਗਾ ਜਦੋਂ ਤੁਹਾਡਾ ਪੁੱਤਰ ਗੁਰੂ ਦਾ ਸਿੱਖ ਬਣੇਗਾ। ਕਮਾਲ ਦੀ ਗੱਲ ਉਹਨੇ ਕਹੀ, ਕਹਿੰਦੇ ਇੰਨੀ ਗੱਲ ਕਹੀ, ਸੁਨ ਤੂਸ਼ਨ ਪਿਤ ਤਿਸ ਕੋ ਭਇਓ। ਉਹਦੀ ਗੱਲ ਸੁਣ ਕੇ ਭਾਈ ਨੰਦ ਲਾਲ ਜੀ ਦੇ ਪਿਤਾ ਜੀ ਚੁੱਪ ਕਰ ਗਏ।
1: ਭਲੀ ਬੁਰੀ ਕੁਸ ਲਖਤ ਨਾ ਭਇਓ,
0: ਸਮਝ ਨਹੀਂ ਆਈ ਨਾ ਭਲੇ ਦੀ ਨਾ ਬੁਰੇ ਦੀ, ਨਾ ਚੰਗੀ ਨਾ ਮਾੜੀ, ਕੁਛ ਸਮਝ ਨਹੀਂ ਆਈ ਵੀ ਕੀ ਵੈਸ਼ਨੋ ਸਾਧੂ ਨੇ ਕਿਹਾ। ਬਸ ਚੁੱਪ ਕਰਕੇ ਵਾਪਸ ਆ ਗਏ ਹਨ।
1: ਨੰਦ ਲਾਲ ਨਿਤ ਮਕਤਵ ਜਾਏ,
0: ਮਨ ਵਿੱਚ ਇਹ ਗੱਲ ਵਿੱਚ ਜਿਹੜੀ ਸੀ ਉਹ ਬਿਠਾ ਲਈ। ਉਹਨਾਂ ਨੇ ਕਿਹਾ ਸਮਾਂ ਆਏਗਾ ਤੇ ਸਮਾਂ ਆ ਕੇ ਗੁਰੂ ਵੀ ਮਿਲੇਗਾ ਤੇ ਇਹ ਤੁਹਾਡੇ ਪੁੱਤਰ ਜੀ ਗੁਰੂ ਦੇ ਸਿੱਖ ਵੀ ਬਣ ਜਾਣਗੇ, ਬਸ ਸਮੇਂ ਦੀ ਉਡੀਕ ਕਰੋ। ਚਲੇ ਗਏ ਜਾ ਕੇ ਨੰਦ ਲਾਲ ਜੀ ਨੂੰ ਕਹਿੰਦੇ ਆ ਵੀ ਜਾਓ, ਆਪਣੇ ਵੱਲੋਂ ਤਾਂ ਜਿਹੜੀ ਵਿੱਦਿਆ ਦੇਣੀ ਸੀ ਉਹ ਦੇ ਹੀ ਰਹੇ ਸੀ, ਪਰ ਮਦਰੱਸੇ ਦੇ ਵਿੱਚ ਇਸਲਾਮ ਧਰਮ ਦੇ ਮੁਤਾਬਕ ਮਦਰੱਸੇ ਦੇ ਵਿੱਚ ਵੀ ਅਰਬੀ ਔਰ ਫਾਰਸੀ ਪੜ੍ਹਾਉਣ ਵਾਸਤੇ ਭੇਜਦੇ ਸੀ, ਪੜ੍ਹਨ ਵਾਸਤੇ ਵੀ ਤੁਸੀਂ ਅਰਬੀ ਔਰ ਫਾਰਸੀ ਦੇ ਵੀ ਮਾਹਿਰ ਹੋਣਾ ਹੈ, ਤੁਸੀਂ ਹਰ ਪ੍ਰਕਾਰ ਦੀ ਵਿੱਦਿਆ ਹਾਸਲ ਕਰਨੀ। ਕਈ ਵਾਰੀ ਹੱਥ ਜੋੜ ਕੇ ਆਖਿਆ ਅਸੀਂ ਆਪਣੇ ਬੱਚਿਆਂ ਨੂੰ ਜਿੰਨੀਆਂ ਭਾਸ਼ਾਵਾਂ ਨੇ ਬੋਲੀਆਂ ਨੇ ਸਾਰੀਆਂ ਸਿਖਾਓ, ਸਾਡੇ ਬੱਚਿਆਂ ਨੂੰ ਸਾਰੀਆਂ ਭਾਸ਼ਾਵਾਂ ਬੋਲੀਆਂ ਆਉਣੀਆਂ ਚਾਹੀਦੀਆਂ, ਪਰ ਇਹ ਨਹੀਂ ਕਿ ਅਸੀਂ ਆਪਣੀ ਮਾਂ ਬੋਲੀ ਭੁੱਲ ਜਾਈਏ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਮਾਂ ਨੂੰ ਮਤਰਈ ਕਰ ਦਈਏ, ਸਭ ਤੋਂ ਪਹਿਲਾਂ ਮਾਂ ਬੋਲੀ ਹੈ, ਸਭ ਤੋਂ ਪਹਿਲਾਂ ਸਾਡੀ ਆਪਣੀ ਪੰਜਾਬੀ ਬੋਲੀ ਹੈ, ਉਸ ਤੋਂ ਬਾਅਦ ਤੁਸੀਂ ਉਹਨੂੰ ਇੰਗਲਿਸ਼ ਪੜ੍ਹਾਓ, ਹਿੰਦੀ ਪੜ੍ਹਾਓ, ਉਰਦੂ ਪੜ੍ਹਾਓ, ਫਾਰਸੀ ਪੜ੍ਹਾਓ, ਜਿਹੜੀ ਮਰਜ਼ੀ ਉਹਨੂੰ ਭਾਸ਼ਾ ਸਿਖਾਓ, ਪਰ ਸਭ ਤੋਂ ਪਹਿਲਾਂ ਘਰ ਵਿੱਚ ਸ਼ੁਰੂਆਤ ਊੜੇ ਤੋਂ ਕਰਨੀ ਚਾਹੀਦੀ ਹੈ। ਪਰ ਅਸੀਂ ਕਹਿੰਦੇ ਨਹੀਂ, ਪਹਿਲਾਂ ਏ ਤੋਂ ਸ਼ੁਰੂਆਤ ਕਰੇ, ਊੜਾ ਬਾਅਦ ਵਿੱਚ ਦੇਖਾਂਗੇ। ਅਸੀਂ ਕਹਿੰਦੇ ਊੜਾ ਐੜਾ ਤੇ ਜਦੋਂ ਮਰਜ਼ੀ ਸਿੱਖ ਲਏ, ਪਹਿਲਾਂ ਏ ਬੀ ਸੀ ਸਿਖਾਓ, ਪਹਿਲਾਂ ਸ਼ੁਰੂਆਤ ਹੀ ਉਹਨੂੰ ਅਸੀਂ ਏ ਤੋਂ ਕਰਾਉਂਦੇ ਹਾਂ, ਮਾਫ਼ ਕਰਨਾ, ਫਿਰ ਉਹ ਪੰਜਾਬੀ ਬੋਲੀ ਤੱਕ ਪਹੁੰਚਦਾ ਪਹੁੰਚਦਾ ਉਹਨੂੰ ਵਿਸਾਰ ਹੀ ਦਿੰਦਾ, ਫਿਰ ਉਹਨੂੰ ਬੋਲਣੀ ਵੀ ਔਖੀ ਅਤੇ ਭਾਰੂ ਲੱਗਦੀ ਹੈ। ਅੱਜ ਪੰਜਾਬ ਵਿੱਚ ਕੀ ਹਾਲਾਤ ਹੈ, ਸਾਡੀ ਪੰਜਾਬੀ ਅਤੇ ਹਿੰਦੀ ਮਿਕਸ ਹੋ ਜਾਂਦੀ ਹੈ, ਅਸੀਂ ਪੰਜਾਬੀ ਬੋਲਦੇ ਬੋਲਦੇ ਹਿੰਦੀ ਬੋਲਣ ਲੱਗ ਜਾਂਦੇ ਹਾਂ, ਹਿੰਦੀ ਬੋਲਦੇ ਬੋਲਦੇ ਪੰਜਾਬੀ ਬੋਲਣ ਲੱਗ ਜਾਂਦੇ ਹਾਂ, ਮਿਕਸ ਕਰ ਦਿੰਦੇ ਹਾਂ। ਆ ਕਈ ਬੋਰਡ ਦੇਖੀਦੇ ਆ ਲੱਗੇ ਹੋਏ ਬਾਜ਼ਾਰਾਂ ਦੇ ਵਿੱਚ, ਅਤੇ ਪਤਾ ਲੱਗਦਾ ਵੀ ਕਿੰਨਾ ਕੁ ਸਾਨੂੰ ਪੰਜਾਬੀ ਦਾ ਗਿਆਨ ਹੈ, ਕਿੰਨਾ ਕੁ ਸਾਨੂੰ ਸਿਹਾਰੀ ਬਿਹਾਰੀ ਲੱਗ ਮਾਤਰ ਦਾ ਪਤਾ ਹੈ। ਪੰਜਾਬ ਦੀ ਧਰਤੀ 'ਤੇ ਰਹਿ ਕੇ ਵੀ ਅਸੀਂ ਪੰਜਾਬੀ ਸ਼ੁੱਧ ਨਹੀਂ ਲਿਖ ਸਕਦੇ, ਇਹ ਸਾਡਾ ਮਾੜਾ ਹਾਲ ਹੈ ਪੰਜਾਬ ਦਾ। ਅਸੀਂ ਪੰਜਾਬੀ ਸ਼ੁੱਧ ਜਿਹੜਾ ਲਿਖ ਹੀ ਨਹੀਂ ਸਕਦੇ ਹਾਂ, ਅਤੇ ਸਾਡੇ ਬੱਚਿਆਂ ਨੂੰ ਸ਼ੁੱਧ ਜਿਹੜੀ ਪੰਜਾਬੀ ਬੋਲਣੀ ਨਹੀਂ ਆਉਂਦੀ, ਕਿਉਂਕਿ ਉਹ ਸਿੱਖ ਹੀ ਹੋਰ ਗਏ ਨੇ। ਇੱਥੇ ਕਹਿੰਦੇ ਨੰਦ ਲਾਲ ਜੀ ਨੂੰ ਵਿੱਦਿਆ ਦਿੱਤੀ ਹੈ ਸਨਾਤਨੀ ਧਰਮ ਦੀ, ਪਰ ਉਹਦੇ ਨਾਲ ਨਾਲ ਉਰਦੂ ਅਤੇ ਫਾਰਸੀ ਵੀ ਸਿਖਾਉਣਾ ਚਾਹੁੰਦੇ ਆ, ਇਸ ਲਈ ਮਦਰੱਸੇ ਵਿੱਚ ਭੇਜਦੇ ਆ। ਮਦਰੱਸਾ ਜਿਹਨੂੰ ਆਪਾਂ ਸਕੂਲ ਕਹਿ ਦਿੰਦੇ ਹਾਂ, ਪਾਠਸ਼ਾਲਾ ਕਹਿ ਦਿੰਦੇ ਹਾਂ, ਕਹਿੰਦੇ ਜਾਓ ਜਾ ਕੇ ਫਿਰ ਮਦਰੱਸੇ ਵਿੱਚ ਆਪਣੀ ਪੜ੍ਹਾਈ ਪੂਰੀ ਕਰੋ। ਤੁਹਾਡਾ ਜਿਹੜਾ ਸਾਡਾ ਵੈਸ਼ਨੋ ਸਾਧੂ ਗੁਰੂ ਹੈ, ਉਹਨੇ ਆਖਿਆ ਸਮਾਂ ਆਏਗਾ, ਗੁਰੂ ਵੀ ਮਿਲੇਗਾ ਅਤੇ ਤੁਹਾਡਾ ਪੁੱਤਰ ਸਿੱਖ ਵੀ ਬਣੇਗਾ। ਮੈਂ ਉਸ ਸਮੇਂ ਦੀ ਉਡੀਕ ਕਰਾਂਗਾ, ਹੁਣ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੋ।
1: ਇਲਮ ਫਾਰਸੀ ਪੜ੍ਹੈ ਬਣਾਏ,
0: ਕਹਿੰਦੇ ਭਾਈ ਨੰਦ ਲਾਲ ਜੀ ਫਾਰਸੀ ਜਿਹੜੀ ਪੜ੍ਹੀ ਆ ਨਾ, ਬਾ ਕਮਾਲ, ਬੜੀ ਇਹਨਾਂ ਨੇ ਉੱਚ ਕੋਟੀ ਦੀ ਵਿੱਦਿਆ ਹਾਸਲ ਕੀਤੀ ਹੈ।
1: ਤੀਸ਼ਨ ਬੁੱਧ ਪੁਨ ਹੈ ਅਭਿਆਸੇ,
0: ਔਰ ਇੱਕ ਤੀਸ਼ਨ ਬੁੱਧੀ ਦੇ ਨੇ, ਉਹਨਾਂ ਦੀ ਜਿਹੜੀ ਬੁੱਧੀ ਆ ਉਹ ਬਹੁਤ ਤੇਜ਼ ਹੈ, ਸੂਕਸ਼ਮ ਹੈ, ਔਰ ਬਹੁਤ ਕਹਿੰਦੇ ਉੱਚੀ ਮਤ ਦੇ ਧਾਰਨੀ ਅਤੇ ਮਨ ਲਾ ਕੇ ਪੜ੍ਹਦੇ ਆ, ਔਰ

0: ਔਰ ਬਾਂ ਕਮਾਲ ਜਿਹੜੀ ਹੈ ਉਹ ਪੜ੍ਹਾਈ ਪੜ੍ਹ ਰਹੇ ਹਨ।
1: ਬ੍ਰਿੰਦ ਕੇ ਤਾਵਨ ਕੋ ਪੜ ਗਏ।
0: ਛੋਟੀ ਉਮਰ ਦੇ ਵਿੱਚ ਹੀ ਬਹੁਤ ਸਾਰੀਆਂ ਕਹਿੰਦੇ ਵਿਦਵਤਾ ਵਾਲੀਆਂ ਕਿਤਾਬਾਂ ਪੜ੍ਹ ਗਏ ਨੇ। ਅੱਜ ਇਹ ਵੀ ਸਾਡਾ ਇੱਕ ਬਹੁਤ ਦੁਖਾਂਤ ਹੈ। ਅੱਜ ਲਾਇਬ੍ਰੇਰੀਆਂ ਕਿਉਂ ਬੰਦ ਹੋ ਰਹੀਆਂ ਨੇ? ਕਿਉਂਕਿ ਪੜ੍ਹਨ ਵਾਲੇ ਨਹੀਂ ਰਹੇ। ਸਾਨੂੰ ਪੜ੍ਹਨਾ, ਕਿਤਾਬ ਖੋਲ੍ਹ ਕੇ ਪੜ੍ਹਨਾ ਤਾਂ ਭੁੱਲ ਹੀ ਗਿਆ ਹੁਣ, ਕਿਉਂਕਿ ਮੋਬਾਈਲ ਹੀ ਐਸਾ ਚੱਲ ਪਿਆ। ਹੁਣ ਕਿਤਾਬ ਖੋਲ੍ਹ ਕੇ ਅਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ। ਮੋਬਾਈਲ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਸਮਾਂ ਗਵਾਉਣਾ ਤਾਂ ਚਾਹੁੰਦੇ ਹਾਂ, ਭਾਵੇਂ ਉਹ ਵਟਸਐਪ ਹੋਵੇ, ਭਾਵੇਂ ਫੇਸਬੁੱਕ ਹੋਵੇ, ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਸਮਾਂ ਗਵਾਉਣਾ ਤਾਂ ਚਾਹੁੰਦੇ ਹਾਂ, ਪਰ 10 ਮਿੰਟ ਕਿਤਾਬ ਖੋਲ੍ਹ ਕੇ ਗਿਆਨ ਨਹੀਂ ਲੈਣਾ ਚਾਹੁੰਦੇ। ਇਸੇ ਕਰਕੇ ਫਿਰ ਅੱਜ ਦੇਖ ਲਓ ਹਾਲਾਤ ਕੀ ਹੋਏ ਪਏ ਆ, ਕਿੱਦਾਂ ਦੀ ਸਾਡੀ ਮੱਤ ਹੋਈ ਪਈ ਹੈ, ਕਿੱਦਾਂ ਦੀ ਸਾਡੀ ਸੋਚਣੀ ਹੋਈ ਪਈ ਹੈ। ਪੋਜ਼ਿਟਿਵ ਘੱਟ ਹੈ ਅਤੇ ਨੈਗੇਟਿਵ ਜ਼ਿਆਦਾ ਹੈ। ਲਾਇਬ੍ਰੇਰੀ ਕਿਉਂ ਇਹ ਕਲੋਜ਼ ਬੰਦ ਹੋ ਰਹੀਆਂ ਨੇ? ਕਿਉਂਕਿ ਪੜ੍ਹਨ ਵਾਲੇ ਨਹੀਂ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਸ਼ੌਂਕ ਪੈਦਾ ਕਰਾਂਗੇ ਤਾਂ ਬੁਰਿਆਈਆਂ ਤੋਂ ਬਚ ਜਾਂਗੇ। ਅੱਜ ਬੁਰਿਆਈਆਂ ਵਾਲੇ ਪਾਸੇ ਬਚਪਨ ਵੀ ਜਾ ਰਿਹਾ, ਜਵਾਨੀ ਵੀ ਜਾ ਰਹੀ ਅਤੇ ਬੁਢੇਪਾ ਵੀ ਜਾ ਰਿਹਾ। ਜੇ ਤਿੰਨੇ ਬਚਪਨ, ਜਵਾਨੀ ਅਤੇ ਬੁਢੇਪੇ ਨੂੰ ਬਚਾਉਣਾ, ਫਿਰ ਸਾਨੂੰ ਇਹ ਛੱਡ ਕੇ ਸਾਨੂੰ ਇਹ ਗਿਆਨ ਵਾਲੀਆਂ ਕਿਤਾਬਾਂ ਪੜ੍ਹਨੀਆਂ ਪੈਣੀਆਂ। ਕਵੀ ਜੀ ਕਹਿੰਦੇ ਨੇ, ਬ੍ਰਿੰਦ ਕਿਤਾਬਨ ਕੋ ਪੜ੍ਹ ਗਇਓ। ਬ੍ਰਿੰਦ ਮੈਨੇ ਬਹੁਤ ਸਾਰੀਆਂ ਗਿਆਨ ਵਾਲੀਆਂ ਕਿਤਾਬਾਂ ਭਾਈ ਨੰਦ ਲਾਲ ਜੀ ਨੇ ਛੋਟੀ ਉਮਰ ਵਿੱਚ ਹੀ ਪੜ੍ਹ ਲਈਆਂ ਹਨ।
1: ਇਲਮ ਬਿਖੈ ਕਮਲ ਬਹੁ ਪਇਓ।
0: ਇਲਮ ਗਿਆਨ, ਕਮਾਲ ਦਾ ਗਿਆਨ ਉਰਦੂ ਫਾਰਸੀ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਹਾਸਲ ਕਰ ਲਿਆ ਹੈ।
1: ਸਭਾ ਚਤੁਰ ਕਹਿ ਬੇਸੁਭ ਬਾਤ।
0: ਇੰਨੇ ਕਾਬਲ ਹੋ ਗਏ ਨੇ ਕਿ ਜੇ ਕੋਈ ਸਭਾ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਵੀ ਬੈਠੇ ਹੋਏ ਆ ਨਾ, ਤੇ ਭਾਈ ਨੰਦ ਲਾਲ ਜੀ ਵਿੱਚ ਬੈਠ ਕੇ ਗੱਲ ਕਰਨ ਤੇ ਘਬਰਾਉਂਦੇ ਨਹੀਂ ਆ। ਉਹ ਘਬਰਾਉਂਦੇ ਨਹੀਂ ਕਿਉਂਕਿ ਇੰਨਾ ਗਿਆਨ ਹਾਸਲ ਕਰ ਲਿਆ ਕਿ ਉੱਚ ਕੋਟੀ ਦੇ ਵਿਦਵਾਨ, ਚਤੁਰ ਸਿਆਣੇ ਬੈਠੇ ਹੋਣ, ਉਹਨਾਂ ਵਿੱਚ ਬੈਠ ਕੇ ਵੀ ਬਾ ਕਮਾਲ ਗੱਲ ਕਰ ਸਕਦੇ ਹਨ।
1: ਅਧਿਕ ਬਦਤ ਸਭ ਮਹਿ ਬਖਿਆਤ।
0: ਕਹਿੰਦੇ ਨੇ ਭਾਈ ਨੰਦ ਲਾਲ ਜੀ ਦੀ ਚਰਚਾ ਹੋਣ ਲੱਗ ਪਈ ਚਾਰੇ ਪਾਸੇ ਵੀ ਦੇਖੋ ਜੀ ਇਹ ਕਿੰਨੇ ਫਾਰਸੀ ਦੇ ਮਾਹਿਰ ਨੇ, ਕਿੰਨਾ ਗਿਆਨ ਇਹਨਾਂ ਦੇ ਕੋਲ ਹੈ, ਕਿੰਨੀ ਵਿਦਵਤਾ ਦੇ ਨਾਲ ਅੰਦਰੋਂ ਭਰੇ ਪਏ ਆ ਚਾਰੇ ਪਾਸੇ। ਕਹਿੰਦੇ ਇਹਨਾਂ ਦਾ ਨਾਮ ਜਿਹੜਾ ਸੀ ਮਸ਼ਹੂਰ ਹੋਇਆ ਹੈ।
1: ਬਹਾਦਰ ਸਾ ਸਜਾਦਾ।
0: ਕਹਿੰਦੇ ਔਰੰਗਜ਼ੇਬ ਦਾ ਜਿਹੜਾ ਪੁੱਤਰ ਸੀ ਨਾ ਬਹਾਦਰ ਸ਼ਾਹ ਸਹਿਜਾਦਾ, ਜਿਹੜਾ ਔਰੰਗਜ਼ੇਬ ਦਾ ਪੁੱਤਰ ਹੈ।
1: ਕਰੀ ਚਾਕਰੀ ਤਹਿ ਅਹਿਲਾਦਾ।
0: ਸਮਾਂ ਪਾ ਕੇ ਕਹਿੰਦੇ ਨੇ ਇਹ ਜਿਹੜਾ ਔਰੰਗਜ਼ੇਬ ਦਾ ਦਰਬਾਰ ਸੀ ਉੱਥੇ ਫਿਰ ਨੰਦ ਲਾਲ ਜੀ ਨੇ ਚਾਕਰੀ, ਚਾਕਰੀ ਦਾ ਮਤਲਬ ਹੈ ਵੀ ਕੰਮ ਉੱਥੇ, ਜਿਹੜਾ ਬਹਾਦਰ ਸ਼ਾਹ ਨੂੰ ਫਾਰਸੀ ਜਿਹੜੀ ਹੈ ਇਹ ਪੜ੍ਹਾਉਣੀ ਔਰ ਇਹਨਾਂ ਨੂੰ ਸਿਖਾਉਣੀ, ਇਹ ਕੰਮ ਇੱਥੇ ਲੱਗੇ ਹਨ।
1: ਗੁਰ ਕਰ ਬੇਕੋ ਚਾਹਤ ਰਹੇ।
0: ਠੀਕ ਹੈ, ਬਾਹਰ ਦੀ ਕਿਰਤ ਆਪਣੀ ਕਰ ਰਹੇ ਨੇ, ਜੋ ਉਹਨਾਂ ਕੋਲ ਗਿਆਨ ਹੈ ਉਹ ਵੰਡ ਰਹੇ ਨੇ, ਕਿਉਂਕਿ ਕਿਰਤ ਕਰੋ ਨਾਮ ਜਪੋ ਵੰਡ, ਸਗੋਂ ਕਿਰਤ ਕਰਨੀ ਜ਼ਰੂਰੀ ਹੈ ਪਰਿਵਾਰ ਅਤੇ ਆਪਣਾ ਪਾਲਣ ਪੋਸ਼ਣ ਕਰਨ ਵਾਸਤੇ। ਪਰ ਅੰਦਰ ਜਿਹੜੀ ਖਿੱਚ ਹੈ ਨਾ ਉਹ ਹੈ ਗੁਰ ਕਰ ਬੇਕੋ, ਅੰਦਰ ਜਿਹੜੀ ਖਿੱਚ ਹੈ ਉਹ ਪੂਰਾ ਗੁਰੂ ਧਾਰਨ ਕਰਨ ਦੀ ਹੈ ਵੀ ਮੈਨੂੰ ਕਿਤੇ ਪੂਰਾ ਗੁਰੂ ਮਿਲ ਜਾਏ, ਇੰਨੀ ਵਿਦਵਤਾ ਇੰਨਾ ਗਿਆਨ, ਪਰ ਫਿਰ ਵੀ ਅੰਦਰ ਖਿੱਚ ਗੁਰੂ ਦੀ ਹੈ, ਮੇਰੇ ਵਰਗਾ ਦੋ ਪੜ੍ਹ ਜਾਏ ਅਤੇ ਮੁੜ ਕੇ ਜ਼ਮੀਨ 'ਤੇ ਪੈਰ ਨਹੀਂ ਲੱਗਦੇ ਹੰਕਾਰ ਨਾਲ, ਮੈਂ ਬਹੁਤ ਵੱਡਾ ਗਿਆਨਵਾਨ ਹਾਂ, ਮੈਨੂੰ ਕਿਸੇ ਤੋਂ ਗਿਆਨ ਲੈਣ ਦੀ ਕੀ ਲੋੜ ਹੈ, ਹੰਕਾਰ ਆ ਜਾਂਦਾ ਨਾ। ਪਰ ਇੰਨੀ ਵਿਦਵਤਾ ਦੇ ਨਾਲ ਭਰਪੂਰ ਹੋ ਕੇ ਵੀ ਅੰਦਰ ਜਿਹੜੀ ਤਾਂਗ ਖਿੱਚ ਹੈ ਉਹ ਪੂਰੇ ਗੁਰੂ ਦੀ ਮਿਲਾਪ ਦੀ ਹੈ ਵੀ ਪੂਰਾ ਗੁਰੂ ਕਿਤੇ ਮਿਲ ਜਾਏ। ਪੂਰੇ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਅਧੂਰਾ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਅੰਦਰ ਦੀ ਖੇਡ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਣੀ। ਬਾਹਰੋਂ ਫਾਰਸੀ ਜਿਹੜੀ ਹੈ ਉਹ ਪੜ੍ਹਾ ਰਹੇ ਸਿਖਾ ਰਹੇ ਨੇ, ਔਰੰਗਜ਼ੇਬ ਦੇ ਦਰਬਾਰ ਵਿੱਚ ਇਹਨਾਂ ਨੂੰ ਨੌਕਰੀ ਮਿਲ ਗਈ ਔਰ ਕਹਿੰਦੇ ਅੰਦਰ ਜਿਹੜੀ ਤਾਂਗ ਸੀ ਉਹ ਗੁਰੂ ਨੂੰ ਮਿਲਣ ਦੀ ਹੈ।
1: ਪੂਰਨ ਹੋਏ ਮੋਹ ਕੋ ਦਹੈ,
0: ਔਰ ਅਰਦਾਸ ਕਰਦੇ ਆ ਕਿ ਹੇ ਪਰਮਾਤਮਾ ਮੇਰੇ ਮਨ ਦੀ ਮੁਰਾਦ ਕਦੋਂ ਪੂਰੀ ਹੋਏਗੀ, ਮੇਰੇ ਮਨ ਦੀ ਇੱਛਾ ਕਦੋਂ ਪੂਰੀ ਹੋਏਗੀ, ਮੈਨੂੰ ਪੂਰਾ ਗੁਰੂ ਕਦੋਂ ਮਿਲੇਗਾ।
1: ਔਰ ਆਨੰਦ ਮਹਿ ਜਲਦ ਆਨੰਦ,
0: ਕਹਿੰਦੇ ਨੇ ਹੁਣ ਧਿਆਨ ਰੱਖਿਓ ਜਦੋਂ ਅੰਦਰ ਤਾਂਗ ਪੈਦਾ ਹੋਵੇ ਨਾ ਰਸਤਾ ਆਪੇ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ। ਅੰਦਰ ਤਾਂਗ ਤਾਂ ਰੱਖੀਏ ਆਪਾਂ, ਹੁਣ ਇੱਧਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ

0: ਜਿਹੜੇ ਜਿੱਥੇ ਰਹਿੰਦੇ ਆ ਦਿੱਲੀ ਦੇ ਵਿੱਚ, ਉੱਥੇ ਹੁਣ ਕਹਿੰਦੇ ਨੇ ਜਦੋਂ ਆਸ ਪਾਸ ਲੋਕਾਂ ਨੂੰ ਮਿਲਦੇ ਆ ਨਾ, ਉਹਨਾਂ ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਸੁਣਨ ਨੂੰ ਮਿਲ ਗਈ। ਠੀਕ ਹੈ, ਸਰਕਾਰੀ ਦਰਬਾਰੇ ਨੌਕਰੀ ਕਰ ਰਹੇ ਆ, ਪਰ ਜਦੋਂ ਆਸ ਪਾਸ ਵਿਚਰਦੇ ਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਉਪਮਾ ਸੁਣਨ ਨੂੰ ਮਿਲੀ ਹੈ।
1: ਬ੍ਰਹਮ ਗਿਆਨ ਕੇ ਮਹਾਂਪ੍ਰਕਾਸ਼,
0: ਕੀ ਸੁਣਨ ਨੂੰ ਮਿਲਿਆ? ਬ੍ਰਹਮ ਗਿਆਨ ਕੇ ਮਹਾਂਪ੍ਰਕਾਸ਼, ਇਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਰਹਿੰਦੇ ਆ, ਉਹ ਬ੍ਰਹਮ ਗਿਆਨ ਦੀ ਮੂਰਤ ਨੇ ਔਰ ਮਹਾਂਪ੍ਰਕਾਸ਼ ਉਹਨਾਂ ਕੋਲ ਪ੍ਰਚੰਡ ਗਿਆਨ ਹੈ, ਉਹ ਪ੍ਰਕਾਸ਼ ਜਿਹੜਾ ਬਾਹਰ ਦੇ ਸੂਰਜ ਕੋਲ ਵੀ ਨਹੀਂ ਹੈ। ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹ ਮਹਾਂਗਿਆਨੀ ਨੇ, ਬ੍ਰਹਮ ਗਿਆਨ ਦੇ ਮਾਲਕ ਹਨ।
1: ਸਿੱਖ ਕੀ ਗਤ ਬਾਕਨ ਤੇ ਕਰੈ,
0: ਕਹਿੰਦੇ ਨੇ ਉਹ ਜੇ ਚਾਹੁਣ ਨਾ, ਦੇਖੋ ਕਿੱਡੀ ਸਮਰੱਥ ਹੈ ਪੂਰੇ ਗੁਰੂ ਵਿੱਚ, ਜੇ ਉਹ ਚਾਹੁਣ ਤੇ ਆਪਣੇ ਬੋਲਾਂ ਵਿੱਚ ਹੀ ਸਿੱਖ ਦੀ ਗਤੀ ਕਰ ਦਿੰਦੇ ਆ। ਆਖੋ ਸਤਨਾਮ ਸ਼੍ਰੀ, ਇੰਨੀ ਸਮਰੱਥ ਹੈ ਜਿਸ ਗੁਰੂ ਦੇ ਚਰਨੀ ਅਸੀਂ ਬੈਠੇ ਹਾਂ, ਜੇ ਉਹ ਚਾਹੁਣ ਤਾਂ ਆਪਣੇ ਬੋਲਾਂ ਦੇ ਰਾਹੀਂ ਸਿੱਖ ਦੀ ਗਤੀ ਕਰ ਸਕਦੇ ਆ। ਫਿਰ ਧਿਆਨ ਦੇ ਕੇ ਸੁਣਿਓ, ਭਾਈ ਨੰਦ ਲਾਲ ਜੀ ਕੀ ਸੁਣ ਰਹੇ ਆ, ਕਹਿੰਦੇ ਜਿਹੜੇ ਆਨੰਦਾਂ ਦੀ ਪੁਰੀ ਵਿੱਚ ਆਨੰਦਪੁਰ ਸਾਹਿਬ ਦੇ ਮਾਲਕ ਰਹਿੰਦੇ ਆ ਨਾ, ਸਿੱਖ ਕੀ ਗਤੀ ਬਾਕਨ ਤੇ ਕਰੈ, ਜੇ ਉਹ ਚਾਹੁਣ ਆਪਣੇ ਬੋਲਾਂ ਰਾਹੀਂ ਆਪਣੇ ਸਿੱਖ ਦੀ ਗਤੀ

0: ਚੁਗਲੀਆਂ ਤੋਂ ਪੈਦਾ ਹੋਏ ਉਹ ਸਾਰਿਆਂ ਨੂੰ ਖਤਮ ਕਰ ਸਕਦੇ ਆ, ਉਹ ਕਲਾ ਕਲੇਸ਼ ਨੂੰ ਮਿਟਾਉਣ ਵਾਲੇ ਹਨ।
1: ਸੋ ਜਸ ਸੁਨਤ ਧਰ ਹਰਖ ਬਲੰਦ।
0: ਜਦੋਂ ਭਾਈ ਨਾ ਇੱਕ ਤਾਂ ਗੁਰੂ ਨੂੰ ਮਿਲਣ ਦੀ ਅੰਦਰ ਤਾਂਗ, ਤੇ ਦੂਸਰਾ ਪੂਰੇ ਗੁਰੂ ਦੀ ਉਸਤਤ ਸੁਣਨੀ, ਤੇ ਅੰਦਰ ਕਹਿੰਦੇ ਸੁਣ ਸੁਣ ਕੇ ਖੁਸ਼ੀ ਨਾਲ ਖਿੜਦਾ ਹੈ।
1: ਪਹੁੰਚਤ ਪਾਤਵ ਨਗਰ ਆਨੰਦ।
0: ਹੁਣ ਅੰਦਰ ਖਿੱਚ ਇਹ ਪੈ ਗਈ ਵੀ ਮੈਂ ਆਨੰਦਪੁਰ ਸਾਹਿਬ ਪਹੁੰਚਣਾ ਹੈ, ਕਿਵੇਂ ਪਹੁੰਚਾਂ, ਕਿਵੇਂ ਗੁਰੂ ਨੂੰ ਮਿਲਾਂ, ਹੁਣ ਇਹ ਖਿੱਚ ਅੰਦਰ ਬਣੀ ਹੈ।
1: ਹਿਰਦੈ ਮਨੋਰਥ ਜਾਤੁ ਠਾਵਾ।
0: ਕਹਿੰਦੇ ਨੇ ਇਹ ਵੀ ਸੁਣਿਆ ਕਿ ਗੁਰੂ ਅੰਤਰਜਾਮੀ ਹੈ, ਉਹ ਆਪਣੇ ਪਿਆਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹ ਆਪਣੇ ਪਿਆਰਿਆਂ ਦੇ ਮਨ ਦੇ ਮਨੋਰਥ

0: ਟੂਰ ਜੇ ਪੂਰੇ ਨੇ ਜੋ ਮੈਂ ਸੁਣ ਰਿਹਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ, ਜੇ ਉਹ ਪੂਰੇ ਨੇ ਫਿਰ ਮੇਰੇ ਮਨ ਦੀ ਅਵਸਥਾ ਨੂੰ ਜਾਣਦੇ ਹੋਵਣਗੇ।
1: ਗੁਰ ਅੰਤਰ ਜਾਮੀ ਸਭ ਪਾਵਾਂ,
0: ਕਿਉਂਕਿ ਇਹ ਲੋਕ ਕਹਿ ਰਹੇ ਨੇ ਕਿ ਉਹ ਅੰਤਰ ਜਾਮੀ ਹੈ ਔਰ ਹਰ ਥਾਂ ਤੇ ਆਪਣੇ ਪਿਆਰਿਆਂ ਦਾ ਸਹਾਈ ਹੋਣ

ਦੇ ਕੇ ਮੇਰੇ ਤੇ ਕਰੁਣਾ ਕਰਕੇ ਮੈਨੂੰ ਜ਼ਰੂਰ ਬੁਲਾਉਣਗੇ। ਹੁਣ ਭਾਈ ਨੰਦ ਲਾਲ ਜੀ ਦੇ ਅੰਦਰ ਆ ਅਵਸਥਾ ਬਣ ਗਈ ਵੀ ਜੇ ਤੁਸੀਂ ਪੂਰੇ ਹੋ ਤਾਂ ਵਿੱਧ ਬਣਾਓ, ਫਿਰ ਮੈਂ ਕਿਵੇਂ ਆਨੰਦਪੁਰ ਸਾਹਿਬ ਪਹੁੰਚ ਸਕਦਾ, ਮੈਨੂੰ ਬੁਲਾਓ ਕਿਸੇ ਵੀ ਤਰੀਕੇ ਦੇ ਨਾਲ, ਆਪਣੇ ਚਰਨਾਂ ਦੇ ਵਿੱਚ ਬੁਲਾਓ, ਮੈਂ ਤੁਹਾਡੇ ਦਰਸ਼ਨ ਕਰਕੇ ਤੁਹਾਡਾ ਸਿੱਖ ਬਣਨਾ ਚਾਹੁੰਦਾ। ਹੁਣ ਉਹ ਜਿਹੜੀ ਤਾਂਘ ਅੰਦਰ ਬਣੀ ਹੈ, ਖਿੱਚ ਪੈਦਾ ਹੋਈ ਹੈ, ਉਹ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੱਕ ਭਾਈ ਸਾਹਿਬ ਜੀ ਨੂੰ ਲੈ ਕੇ ਆਏਗੀ, ਉਹ ਅੰਦਰ ਦੀ ਇੱਛਾ, ਅੰਦਰ ਦੀ ਜਿਹੜੀ ਪ੍ਰੇਮ ਦੀ ਭਾਵਨਾ ਬਣੀ ਹੈ, ਉਹ ਅਗਲੇ ਸਮੇਂ 'ਚ, ਅਗਲੇ ਇਤਿਹਾਸ ਵਿੱਚ ਅਸੀਂ ਜਾਣਨ ਦਾ ਯਤਨ ਕਰਾਂਗੇ। ਉਹਨਾਂ ਨੇ ਤਾਂ ਹਜੇ ਦੇਖਿਆ ਨਹੀਂ, ਸੁਣਿਆ ਹੈ, ਪਰ ਅਸੀਂ ਤਾਂ ਪ੍ਰਤੱਖ ਗੁਰੂ ਦੀ ਹਜ਼ੂਰੀ 'ਚ ਬੈਠੇ ਹੋਏ ਹਾਂ, ਅਸੀਂ ਤਾਂ ਪ੍ਰਤੱਖ ਗੁਰੂ ਦੇ ਚਰਨਾਂ 'ਚ ਬੈਠੇ ਹਾਂ, ਫਿਰ ਸਾਨੂੰ ਤਾਂ ਮਾਣ ਹੋਣਾ ਚਾਹੀਦਾ। ਗੁਰਬ

0: ਪਾਇਆ
1: ਐਸਾ ਗੁਰ ਵਡਭਾਗੀ ਪਾਇਆ ਭੂਲੇ ਮਾਰਗ ਜਿਨਹੇ ਬਤਾਇਆ। ਅਸੀਂ ਸੱਦ ਕੇ ਜਾਈਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ, ਆਪ ਵੀ ਜੁੜੀਏ ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਨਾਲ ਜੋੜੀਏ, ਬਾਣੇ ਔਰ ਬਾਣੀ ਦੇ ਧਾਰਨੀ ਬਣੀਏ। ਆਪ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਆਪਣੇ ਦਰ 'ਤੇ ਪ੍ਰਵਾਨ ਕਰਨ, ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉਣ ਦਿਆਵੈ ਧਾਏ ਸਭ ਥਾਈ ਵੇ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਤਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜਵੇ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ

ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤ੍ਰਿਣਾਮ, ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਨੈਨੋ ਨਿਰਵਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਸੱਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਰ

ਜਾਉ। ਜਹ ਹਰਿ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵਡ ਭਾਗੀ ਅਰ ਜਪਨਾ। ਜਨ ਨਾਨਕ ਕਉ ਗੁਰ ਏ ਮਤ ਦੀਨੀ, ਜਪ ਅਰ ਭਵ ਜਲ ਤਰਨਾ। ਜਹ ਹਰਿ ਸਿਮਰਨ ਭਇਆ ਤੈ ਉਪਾਦ ਗਤ ਕੀਨੀ,

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾਵੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਵਰੇ ਹੋ ਸਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੇ ਅਨ ਦੇਖੈ ਗਾ ਦੇ ਮਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸਮਾਰ। ਸੰਵਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸੁਮੇਲ। ਘਰ ਘਰ ਓ ਪਾਉ ਚਾ ਸਦੜੇ ਨਿਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇਵਨ। ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ ਬਾਬਾ, ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰਾਗ ਵਡਾਈ। ਤੋਏ ਰਹਾਉ ਵਿਸਵੇ ਜਸਿਆ ਘੜੀਆਂ ਪੈਰਾਂ, ਤੇਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮਥਾਲ ਰਵ ਚੰਦ ਦੀਪਕ ਬਣੇ, ਤਾਰਕ ਮੰਡਲ ਜਨਕ ਮੋਤੀ, ਧੂਪ ਮਾਲਿਆਣ ਲੁਪਾਉਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਵੇ ਪਵ ਖੰਡਨਾ, ਤੇਰੀ ਆਰਤੀ ਅਨਾਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਵਿਮਲ ਨਨ ਏਕ ਪਦ ਗੰਦ ਬਿਨ, ਸਹਿਸ ਤਵ ਗੰਧ ਵਿਚਲਤ ਮੋਈ। ਸਭ ਮੈਂ ਜੋਤ ਜੋਤ ਹੈ ਸੋਏ, ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਭਾਵੈ ਸੋ ਆਰਤੀ ਹੋਏ। ਹਰਿ ਚਰਨ ਕਵਲ ਮਕਰੰਦ ਲੋਭਿਤ, ਮਨੋ ਅਨੰਦ ਨੂੰ ਮੋਹਿ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਏ, ਜਾਂ ਤੇ ਤ੍ਰਿਣਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬੋ ਪਰਿਆ, ਮੁਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਨਡਾਉਤ ਪਨ ਵੱਡਾ ਹੈ। ਰਾਓ ਸਾਕ ਤਰ ਸਾਧਨਾ ਜਾਣਿਆ, ਤਨਿਆ ਤਰੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖਾਨ ਬਹਿ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਦਾ ਟੇਕੈ ਨਾਮੇ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਾਲਾ ਪੰਜਵਾਂ ਕਰੋ ਬੇਨੰਤੀ, ਸੁਨ ਮੇਰੇ ਮੀਤਾ। ਸੰਤ ਟੈਰ ਕੀ ਬੇਲਾ, ਆਇਆ ਖਾਟ ਚੜਵਾਰ ਲਾਹ, ਆ ਗਿਆ ਵਸਨ ਸੁਹੇਲਾ। ਆਓ ਘਟੈ ਦਿਨ ਸਰੈਣ ਆਰੇ, ਮਨ ਗੁਰਮਲ ਕਾਲ ਸਵਾਰੇ ਰਹਾਓ। ਏ ਸੰਸਾਰ ਬੇਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੈ ਰਸ ਕਾਤ ਕਥਾ ਤਨ ਜਾਨੀ। ਜਾ ਕੋ ਆਏ ਸੋਏ ਬਿਆ, ਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮੈਲ ਪਾਓ ਸੋ ਸਹਿਜੇ, ਬਉੜ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮਾਂਗੈ, ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਵਤਾਨ ਸੱਚੇ ਸਬਜੋ ਸੱਚੀ ਤੇਰੀ ਸਿਫਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਆਣ ਸੱਚ ਜੋ ਮਰਜ ਮੈਂ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵੜੇ ਜਾਂ ਵੱਡਾ ਨਾ ਵੱਡੀ ਵੜੇ ਜਾਂ ਸੱਚ ਨਿਆ।

0: ਨਾਨਕ ਕਾਰਨ ਕਥਨੀ ਜਾਏ ਕੀਤਾ ਕਰਣਾ ਸਰਬ ਜਾਏ ਮਹੱਲਾ ਦੂਜਾ
1: ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾ।

ਸਗਨੇ ਖੇਡੇ ਵਿੜਾਣੀ, ਬਿਸਮਾਦ ਤਰਤੇ ਬਿਸਮਾਦ ਖਾਣੀ, ਬਿਸਮਾਦ ਸਾਦ ਲੱਗੇ ਪ੍ਰਾਣੀ, ਬਿਸਮਾਦ ਸੰਯੋਗ ਬਿਸਮਾਦ ਵਿਯੋਗ, ਬਿਸਮਾਦ ਭੁੱਖ ਬਿਸਮਾਦ ਭੋਗ, ਬਿਸਮਾਦ ਸਿਫਤ ਬਿਸਮਾਦ ਸਲਾਹਾ, ਬਿਸਮਾਦ ਉਜੜ ਬਿਸਮਾਦ ਰਾਹਾ।

0: ਭਾਗ ਮਹੱਲਾ ਪਹਿਲਾ।
1: ਕੁਦ ਸਹਿ ਕੁਦ ਸੁਣੀਐ ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੇ ਆਕਾਸ਼ੀ ਕੁਦਰਤ ਸਰਵੇ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ

ਰੱਡ ਜਿਸ ਹੈ ਧਾਰਿਓ ਧਰਤ ਅਰ ਵਿਓਮ।

सैल तरु फल फूल दियो, सुर नर सपत समुद्र के तारो त्रिभुवन जास।

ਜਾਮ ਗੁਰੂ ਹੋਏ ਵੱਲ ਧਨ ਹੈ ਕਿਆ ਗਰ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ।

जिन गुरु न देखियो नह कियो, ते अक्यथ संसार में है।

ਮੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਜੋ ਹਰ ਬੁੱਧ ਰਿਧ ਚਾਹਤ ਗੁਰੂ ਗੁਰੂ ਗੁਰੂ ਕਰ ਮਨ ਮੇਰੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਕਿੰਨੀ ਕਿਰਪਾ ਹਰ ਨਾਮ ਦਿਓ ਜਿਥ ਦੇਖ ਚਰਨ ਅਗਨ ਹਰਿਓ ਨਿਸਬਾਸੁਰ ਏ

0: ਆਪ ਜੀ ਸ਼ੀਨਤ ਬਸਤਰ ਦੀਨ ਬੋਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰੂ ਸੋ ਪ੍ਰਸੰਨ ਕਾਲ ਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ
1: ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸ

ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਣ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪਰਵਾ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ।

ਪੱਥਰ ਚਿੱਤ ਭਗਤ ਹਿਤ ਭੇਖ ਤਰਿਓ ਹਰ ਨਾਕਸ਼ ਹਰਿਓ ਨਖ ਬਿਦਾਰ ਜੀਓ ਸੰਖ ਚੱਕਰ ਗਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੂਹੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 739 ਅਤੇ 740 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਸੂਹੀ ਮਹੱਲਾ ਪੰਜਵਾਂ, ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ,

ਲਾ ਪੈ ਵਿੱਚ ਪਵਨ ਵਹੇ ਸਦਵਾਓ ਪੈ ਵਿੱਚ ਚਲੇ ਲੱਖ ਦਰਿਆ ਪੈ ਵਿੱਚ ਗਨ ਕੱਢੇ ਵੇ ਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦਫਰੇ ਸਿਰ ਪਾਰ ਪੈ ਵਿੱਚ ਰਾਜਾ ਤਰੁਣ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਅਨੰਤ ਪੈ ਵਿੱਚ ਸਿੱਧ ਬੁੱਧ ਸੁਰਨਾ

0: ਸਰਲੇਖ ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੇਤੇ ਰਾਮ ਰਵਾਰ, ਕੇਤੀਆਂ ਕੰਨ ਕਹਾਣੀਆਂ ਖਿੱਤ ਵਿਦ ਵਿਚਾਰ, ਕੇਤਨ ਚ ਮੰਗਤੇ ਗਿਣ ਮੁੜ ਪੁਰਤਾ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜ ਰਾਣੀਆਂ ਬੋਲੇ ਆਲ ਪਤਾਲ, ਲਕਟਕਿਆਂ ਕਿ ਮੁੰਦਰੀ ਲਕਟਕਿਆਂ ਕੇ ਹਾਰ, ਜਿੱਤਨ ਪਈਏ ਨਾਨਕਾ ਸਿੱਤਨ ਹੋਵੇ ਛਾਰ, ਗਿਆਨ ਅਗਲੀ ਢੂੰਡੀ ਹੈ ਕਤਨਾ ਕਰੜਾ ਸਾਰ, ਕਰਮ ਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾ।

0: ਮਹੱਲਾ ਪਹਿਲਾ।
1: ਵਾਹਿਨ ਚਲਨ ਚੰਨ ਗੁਰ ਪੈਰ ਹਲਾਇਨ ਫਿਰਨ ਸਿਰ ਉਡਰਾਵਾ ਛਾਟੈ ਪਾਏ ਬੇਖ ਲੁਖ ਸਿਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸਿਤਾਰਾ ਜੇ ਰਾਮ ਨਿਰਭਾਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸਿਵਕ ਸਿਵ ਕਰਮ ਚੜਾਓ ਫਿਰ ਨੀਰੈਨ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰਵੜੇ।

Yeah.

0: ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਪਵੇ ਵਿੱਚ ਮੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੁਪਿਆ ਪਾ ਤੀਰਥ ਨਾ ਵੇ ਅਰਚਾ ਪੂਜਾ ਅਗਰਬਾਸ ਬਹਿਕਾਰ ਜੋਗੇ ਸੁਨਤਿਆ ਮੰਜੇ ਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਬੇਕਾ ਇੱਕ ਹੁੰਦਾ ਖਾਏ ਚਲੇ ਥਾਉ ਤਿਨਾ ਪੇਕਾ ਇਕਾ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰ ਆਇਆਂ ਕਾਰ ਹੋਏ ਜੇ ਆਖੇ ਸੋ ਤੋਂ ਹੈ ਜਾਣੇ ਤਿਨਾ ਪੀ ਤੇਰੀ ਸਾਰ ਨਾਨਕ ਭਗਤਾ ਪੁਕਸਲਾਂ ਸੱਚ ਨਾਮੇ ਆਧਾਰ ਸਦਾਨੰਦ ਰਹਿ ਦੇ ਰਾਤੀ ਗੁਣਬੰਤਿਆਂ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ ਘੱਟ ਹੰਡੀ ਟਾਂਕੀਆਂ ਜਲਦੀ ਕਰੇ।

ਸ਼ਲੋਕ ਮਹੱਲਾ ਪਹਿਲਾ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਮੇ ਕਰ ਜੰਤੀ ਉਪਾਇ।

ਤਾਂ ਰੂਪੀ ਸਮਾਏ, ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹਿ ਹੈ ਸੁਣੋ ਜਨੋ ਇਤ ਸੰਤ।

0: ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤਿਓ ਪਾਏ ਕਹਿ ਸਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਏ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀਵਾਨੇ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਈਆਂ ਲੱਖ ਨਾ ਪਰਵਾਣ ਲੱਖ ਤਪਿ ਪ੍ਰਤੀਰਥਾ ਸਹਿਜ ਵਿਵਾਨ ਲੱਖ ਸੂਤਨ ਸੰਗਰਾਮ ਮਰਮੈ ਛੁਟੇ ਪ੍ਰਾਣ ਲੱਖ ਸੂਤ ਲੱਗਿਆ

0: ਪੜੀਏ ਜਿੱਥੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚਖਣਾ ਚਾਖ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਂ ਕੜਿਆ ਬਕੀਰਤ ਭਵਿਆ ਤੇ ਤੁਲਵਿਆ ਬਪੇ ਕਿਆ ਦਹੀ ਦੁਖ ਦੀਆ ਸਭ।

ਕਹਿ ਗੁਰਬਿਣ ਸੁੱਤਾ ਪੱਗ ਪਿਤਾਣਾ ਆਪਣਾ ਕੀਆ ਕੁਮੜ ਹਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਬਿਨ ਨਾ ਵੈ ਕਿਛ ਥਾਏ ਨਾ ਪਾਈ ਰਹੇ ਬਿਵਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤ

काम कर।